ਪਿਆਰੇ ਖਾਲਸਾ ਜੀਓ, ਇੱਥੇ ਹੀ ਦਸਰਿਆਂ ਦਾ ਸਮਾਂ ਸਮਾਪਤ ਹੈ ਜੀ। ਆਓ ਸਤਿਕਾਰ ਯੋਗ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਲੇ, ਆਪ ਜੀਆਂ ਨੂੰ ਅੰਮ੍ਰਿਤਮਈ ਬਾਣੀ ਗੁਰਮਤ ਵਿਚਾਰਾਂ ਰਾਹੀਂ ਪਿਆਰ ਸਾਹਿਬ ਗੁਰਮਤ ਬਾਰੇ ਜਾਣੂ ਕਰਾਉਣਗੇ, ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਾਉਣਗੇ। ਪਿਆਰ ਸਾਹਿਬ ਸਰਵਣ ਕਰੋ ਜੀ, ਭੁੱਲਾਂ ਦੀ ਖਿਮਾ ਬਖਸ਼ ਦਿਓ, ਪਤੀ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਪਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਵਿੱਚ ਬੈਠ ਕੇ ਪਿਆਰ ਅਤੇ ਭਾਵਨਾ ਵਿੱਚ ਤੁਸੀਂ ਹਾਜ਼ਰੀਆਂ ਭਰ ਰਹੇ ਹੋ, ਜਿਸ ਦੀ ਰਸਨਾ 'ਤੇ ਮਾਲਕ ਦਾ ਨਾਮ ਹੋਵੇ, ਜਿਸ ਦੀ ਰਸਨਾ 'ਤੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਹੋਵੇ, ਰਹਿਮਤ ਹੋਵੇ, ਭਾਗਾਂ ਵਾਲੀ ਰਸਨਾ ਹੁੰਦੀ, ਜਿਹੜੀ ਰਸਨਾ ਵਾਹੋ ਵਾਹੋ ਕਰਦੀ ਹੈ ਨਾ, ਉਹ ਸੁਹਾਵਣੀ ਤੇ ਪਵਿੱਤਰ ਰਹਿਮਤਾਂ ਭਰੀ ਬਣ ਜਾਂਦੀ ਹੈ। ਵੱਡ ਭਾਗੀਆ ਵਾਹੋ ਵਾਹੋ ਮੋਹ ਹੋ ਕਢਾਈ, ਸਤਿਗੁਰੂ ਜੀ ਕਹਿ ਰਹੇ ਨੇ, ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ ਆਏ। ਮਾਲਕ ਦੇ ਨਾਮ ਵਿੱਚ ਐਸੀ ਬਖਸ਼ਿਸ਼ ਰਹਿਮਤ ਹੈ ਕਿ ਸ਼ਬਦ ਵਿੱਚ ਉਹ ਤਾਕਤ, ਉਹ ਪਾਵਰ ਹੈ, ਸਾਰਾ ਕੁਝ ਮਾਲਕ ਦੀ ਰਹਿਮਤਾਂ ਨਾਲ ਝੋਲੀ ਵਿੱਚ ਆ ਜਾਂਦਾ ਹੈ, ਜਿਹੜੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਉਹਦਾ ਨਾਮ ਲੈਂਦੇ ਨੇ, ਉਹਨੂੰ ਯਾਦ ਕਰ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ,

ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾਂ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ

ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ

न करया सब ने धान दस अष्ट सिदान ठाकुर कर तल धरया जन नानक बल बल।

को जी तू ने चल करता सोई, तुद आपे पाव सोई वरत जी तू आपे कर सो होई।

ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ।

ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰ

ਤਿਤ ਘਰ ਅਨ ਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ।

जिसका सबस आधारो, जे को खावै जे को पुंचै तिसका होए उधारो। एह वस्त

ਸਤ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸ਼ਮੋਦੀ ਪਾਚੇ ਦਸਵੀਂ ਪ੍ਰਿਤ ਸ਼ਾਮ ਭਗਵਤ ਜੀ ਸਿਮਰਕਾ ਹੈ ਗੁਰੂ ਨਾਨਕ ਲਈ ਤਿਆ ਹੈ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨ ਦਿਆਵਾ ਚਾਹੇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਪਵਿੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਚੈਂਤਰ ਕੇ ਘਰ ਸੱਤ ਬੋਲੋ ਜੀ ਵਾਹਿਗੁਰੂ ਮਹਾਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਰੀ ਮੁਕਤ ਹੱਟੀਆਂ ਜੱਪੀਆਂ ਤੱਪੀਆਂ ਇਹਨਾਂ ਨਾਮ ਜਪਿਆ ਬਣ ਚੱਕਿਆ ਦੇ ਚਲਾਈ ਤੇ ਵਾਹੀ ਡੇਕ ਡਿਡ ਕੀਤਾ ਤੇ ਨਾ ਪਿਆਰਿਆਂ ਤੇ ਤਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਕੜੀਆਂ ਤੇ ਚੜੇ ਆਰ ਨਚਰਾਏ ਗਏ ਗੁਰਦੁਆਰ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸਰਸਾ ਸਿੰਘ ਨਿਭਾਇਆ ਤੇ ਨਾ ਦੀ ਕਮਾਈ ਦਾ ਤੇ ਅੰਦਰ ਕੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਗੁਰਦੁਆਰਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕਿਤਾਬ ਹੈ ਜਿਤ ਆਵਣ ਕਾਸਰ ਕਾਸਰਮ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਰਿਆਇਤ ਦੇਹ ਦੇ ਕੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਮੁਰਮਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੀਰਤਾਨ ਰਹਿਤਦਾਨ ਵਿਵੇਕਦਾਨ ਸਾਹਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗਾਟਨ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਕੇ ਰੱਖੇ ਆਪ ਵਾਹਿਗੁਰੂ ਗੁਰੂ ਗਰੀਬ ਪ੍ਰਭਾਜ ਪੰਜ ਸਦਾ ਸ਼ਾਹੀ ਦਤਾਰ ਜੀ ਹੋ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀ ਜਾਤ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਵਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀ ਹੋ ਦੋਏ ਕਰ ਜੋੜ ਕਰੋ ਅਰਦਾਸ ਗੁਰੂ ਭਾਵੇ ਤਾਂ ਰਾਸ ਹੇ ਗਰੀਬ ਨਿਵਾਜ ਜੀ ਆਪ ਜੀ ਦੇ ਚੰਨ ਕਾਲਾ ਦਰਦਾਸ ਉਤਾਰ ਜੀ ਹੋ ਆਪਣੇ ਬਖਸ਼ਿਸ਼ ਕੀਤੇ ਆਪ ਚਰਨਾ ਪਿੱਤਰ ਰੁਬਾਣੀ ਸੁਖਮਣੀ ਸਾਧੂ ਸੰਗੂਨ ਪਾੜੇ ਦਰਦਾਰ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾ ਸੋਧਾ ਰਹਿ ਰਾਸ਼ਟਰ ਪਾਠ ਕੀਤੇ ਨੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਖੰਡ ਪੁਰਾਣ ਰੁਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੂੰ ਸਾਂਢਿਕ ਵਾਧਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਟਾਣ ਬਣ ਬੁੱਧੀ ਬਖਸ਼ਿਸ਼ ਕਰੋ ਕਿ ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਫਿਰ ਕਰਾਮ ਸ਼ਾਦੀ ਦੇਗਾ ਤਿਆਰ ਕਰੇ ਹੱਥ ਦਤਾਰ ਆਪ ਦੀ ਭੋਗ ਲਾਓ ਸ਼ੇਰ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਟਾਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਕਲਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਵਾਲਤਾ ਕਰੋ ਗਰੀਬ ਨਿਵਾਜ ਕਿਰਪਾ ਕਰੋ ਜੀ ਦਰਬਾਰ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ਼ ਸੰਗਤ ਜੀ ਦਰ ਪ੍ਰਵਾਨ ਕਰੋ ਘੜੀਆਂ ਨੇ

ਸਾਧ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਵਾਸਤਵਾਂ ਤਾਂ ਪੂਰੀਆਂ ਕਰੋ ਜੀ, ਤਾਲਮੇ ਰੰਦ ਕਰਾਓ, ਸੇਵਾ ਪ੍ਰਵਾਨ ਕਰੋ, ਉਹਨਾਂ ਚ ਕਾਇਮ ਆਹੀ ਬਖਸ਼ੋ, ਪਿਤਰ ਗੁਰਨਾਮੇ ਬਖਸ਼ੇ ਕਰਕੇ ਉਪਰੰਤ ਅੱਜ ਦੇ ਸ਼ਾਮ ਦੇ ਕਥਕ ਸਭਤਾ ਵਾਸਤੇ ਆਗਾ ਬਖਸ਼ੋ, ਰਹਿੰਦੇ ਕਾਲ ਸਵਾਰ ਕੇ ਚੰਨਾ ਤੁਰਾਂ ਦੀ ਬਣਾਓ, ਸਹੀ ਪਿਆਰੇ ਮੇਰੇ ਜਿਹੜਾ ਪੰਜਾਬ ਦਾ ਨਾਮ ਜਿਹੜਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸ਼ੁਰੂਆਤ। ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਤਸੰਗ ਜੀ, ਆਪ ਚੁੱਕਾ ਨੇ ਉਦਮ ਕਰਕੇ ਪਿਤਰ ਗੁਰਬਾਣੀ ਸੁਖਮ ਸਾਹਿਬ ਦੇ ਸੰਪੂਰਨ ਪਾਠਸ਼ਾਹ ਨੂੰ ਕੀਤੇ ਨੇ, ਪਰੰਤ ਸੰਧਿਆ ਸਮਾਂ ਜਾਣ ਕੇ ਸੋਦਰ ਰਸ ਸੱਜ ਪਾਠਸ਼ਾਹ ਨੂੰ ਕੀਤੇ ਹਨ। ਅਰਦਾਸ ਵੀ ਲਿਹਾਜ ਦੀਆਂ ਭਰੀਆਂ, ਪਰੰਤੂ ਮਹਾਰਾਜ ਬਖਸ਼ੇ ਪਿਤਰ ਗੁਰਬਾਣੀ ਸਾਹਿਬ ਨੂੰ ਕੀਤੇ ਨੇ। ਸੋ ਸਤਿ ਸ਼੍ਰੀ ਅਕਾਲ ਜਸ ਪਾਠਸ਼ਾਹ ਗੁਰੂ ਸਾਹਿਬ ਨੇ ਆਪ ਗੁਰਮੁਖਾਤਮਾ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਤਸੰਗ ਜੀ, ਆਪ ਤੁਹਾਨੂੰ ਪਤਾ ਹੈ ਕਿ ਸ਼ਾਮਤ ਕੀ ਆਰੰਭ ਹੋ ਰਹੇ ਨੇ, ਕਿ ਸਭ ਤੋਂ ਪਹਿਲਾਂ ਆਰਤੀ ਕੀਤੇ ਨਰ ਸਿੰਘ ਦੁਆਰਾ ਠੀਕ 7 ਵਜੇ ਤੱਕ ਭਾਈ ਸੁਰਜੀਤ ਸਿੰਘ ਜੀ ਰਸੀਲਾ ਆਪ ਜੀ ਨੂੰ ਵਾਰ ਸਾਹਿਬ ਚਾਹੇ ਜਨਵਾਸ ਉਪਰਾਲਾ ਕਰਨਗੇ। 7 ਤੋਂ 7:45 ਤੱਕ ਕਥਾ ਕਰਨਗੇ ਭਾਈ ਸਕੱਤਰ ਸਿੰਘ ਜੀ, ਜੋ ਬਾਹਰੋਂ ਸਾਡੇ ਪਾਸ ਵਿਦਵਾਨ ਵੀ ਪਹੁੰਚੇ ਹੋਏ ਨੇ, ਹਰ ਰੋਜ਼ ਸੁਬਹ ਸ਼ਾਮ ਕਥਾ ਕਰਦੇ ਨੇ। ਸੋ ਸਾਰੀ ਸੰਗਤ ਨੂੰ ਬੇਨਤੀ ਕਿ ਜ਼ਰੂਰ ਹਾਜ਼ਰੀਆਂ ਭਰ ਕੇ ਸਮੇਂ ਦਾ ਉਠਾਉਣ ਦੇ ਯਤਨ ਕਰੋ। ਸਤਸੰਗ ਜੀ ਜੋ ਦੂਸਰਾ ਕੀਰਤਨ ਹੈ ਉਹ ਕਰਨਗੇ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ, 7:45 ਤੋਂ ਲੈ ਕੇ ਠੀਕ 8:30 ਤੱਕ। ਸੋ ਸਾਰੀ ਸੰਗਤ ਜ਼ਰੂਰ 8:30 ਤੱਕ ਮਹਾਰਾਜ ਨਿੱਘੀ ਉਦਰਾਂ ਦਮਾਨ ਜਾਏ ਸ਼ਾਮਾਂ ਦੇ ਸਾਰੇ ਕਥਕ ਜੀਵਨ ਕਰਕੇ ਜੀਵਨ ਦੀਆਂ ਕਈ ਸਫਲਾ ਕਰੋ। ਸੋ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ, ਤੁਸੀਂ ਦੇਖ ਰਹੇ ਹੋ ਜੇ ਨਾਰਥਾ ਸੋ ਤੁਹਾਡੀ ਜੋ ਕੰਸਟਰਕਸ਼ਨ ਹੋ ਰਹੀ ਹੈ ਉਹਦੀ ਮਿਹਨਤ ਮੈਂ ਲੱਗ ਰਹੀ ਹੈ, ਔਰ ਮਿਹਨਤ ਪਰਿਵਾਰਾਂ ਵੱਲੋਂ ਆਪਣਾ ਕਮਾਈ ਦਸਵੰਧ ਜੋ ਹੈ ਉਸ ਨੂੰ ਸਫਲ ਕਰਦੇ ਹੋਇਆ ਮਿਹਨਤ ਮਾਇਆ ਸੰਗਤਾਂ ਨੇ ਪੇਠਾ ਕੀਤੀ, ਉਹ ਵਡਭਾਗੀ ਹਨ। ਸਤਸੰਗ ਜਿਨ੍ਹਾਂ ਨੇ ਤੱਕ ਆਪਣਾ ਦਸਵੰਧ ਸਫਲ ਨਹੀਂ ਕੀਤਾ, ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਵੱਧ ਤੋਂ ਵੱਧ ਮਾਇਆ ਗੁਰੂ ਘਰ ਦੇ ਕੇ ਆਪਣਾ ਜੋ ਜੀਵਨ ਹੈ ਸਫਲਾ ਕਰੋ, ਆਪਣਾ ਦਸਵੰਧ ਸਫਲ ਕਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਤੁਸੀਂ ਹਰ ਰੋਜ਼ ਲੜੀ ਵਾਰ ਸਹਿਜ ਪ੍ਰਸਾਰਣ ਕਰ ਰਹੇ ਹੋ ਭੋਗ ਪੈਣਗੇ 21 ਜੂਨ ਨੂੰ ਸੋ 10 ਵਜੇ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਸਾਨੂੰ ਜ਼ਰੂਰ ਪਹੁੰਚ ਕੇ ਜ਼ਰੂਰ ਹਾਜ਼ਰ ਭਰੋ, ਜੋ ਸਰਬੱਤ ਦੇ ਭਲੇ ਵਾਸਤੇ ਸਾਰੇ ਮਿਲ ਕੇ ਅਰਦਾਸ ਕਰੀਏ। ਸੋ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੂਨ 15 ਫਿਰ ਸੰਗਰਾਂਦ ਹਾੜ ਦੇ ਮਹੀਨੇ ਦੀ, ਸੋ ਉਸ ਦਿਨ ਆਪ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਅਤੇ ਮਹੀਨੇ ਨੂੰ ਜਿਆਂ ਕਹਿਣਾ ਅਤੇ ਮਹੀਨੇ ਸੁੱਖ ਸ਼ਾਂਤੀ ਵਾਸਤੇ ਸਾਰਿਆਂ ਨੇ ਅਸੀਂ ਮਿਲ ਕੇ ਅਰਦਾਸ ਵੀ ਕਰਨੀ ਹੈ। ਸਤਸੰਗ ਜੀ ਜੂਨ 16 ਤੋਂ ਲੈ ਕੇ 20 ਤੱਕ ਹੈ, ਸੰਗਤੀ ਰੂਪ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਦਾ ਹਰ ਰੋਜ਼ ਸ਼ਾਮਾਂ ਨੂੰ 7:30 ਤੋਂ 8:45 ਤੱਕ। ਸੋ ਸਤਸੰਗ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀ ਪ੍ਰਾਪਤ ਕਰਿਆ ਕਰੋ। ਜੂਨ 18 ਨੂੰ ਹੈ ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ, ਉਹ ਮਹਾਨ ਸ਼ਹੀਦ, ਉਹ ਮਹਾਨ ਗੁਰੂ ਸਾਹਿਬ ਸਾਡੇ ਜਿਨ੍ਹਾਂ ਨੇ ਸਾਡੇ ਵਾਸਤੇ ਇਹ ਮਹਾਨ ਕੁਰਬਾਨੀ ਦਿੱਤੀ, ਉਹਨਾਂ ਨੂੰ ਯਾਦ ਕਰਦੇ ਹੋਏ ਜ਼ਰੂਰ ਜੂਨ 18 ਨੂੰ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀ ਮੱਖੀਆਂ ਤੱਕ ਧੰਨਵਾਦ ਕਰੀਏ। ਔਰ ਸਤਸੰਗ ਜੀ ਭਾਈ ਸਾਹਿਬ ਤਿਆਰ ਨੂੰ ਬੇਨਤੀ ਕਰਾਂ ਕਿ ਦਰਮ ਕਰਨ ਸਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਪਰਮੇਸ਼ਰ ਦੀ ਨਿਰੰਕਾਰ ਦੀ ਉਸਤਤ ਪੇ ਕਰਦੇ ਹਨ ਕਿ ਮਾਲਕ ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਦੀ ਵਿਖਿਆਨ ਕਰ ਸਕਾਂ, ਤੇਰੇ ਅੰਤੇ ਇੰਨੇ ਬੇਅੰਤ ਹਨ ਕਿ ਮੇਰੀ ਇੱਕ ਰਸਨਾ ਹੈ ਤੇ ਇੱਕ ਰਸਨਾ ਦੇ ਨਾਲ ਮੈਂ ਤੇਰੀ ਉਸਤਤ ਤੇਰੀ ਵਡਿਆਈ ਕਿਸ ਤਰ੍ਹਾਂ ਕਰਾਂ ਮੈਂ ਕੇ ਤੱਕ ਗਾਵਾਂ ਰਾਂ। ਇੱਕ ਸ਼ਬਦ ਸਾਨੂੰ ਜੁਗਤੀ ਦਿੱਤੀ ਗਈ ਹੈ ਕਿ ਜਦ ਵੀ ਗੁਰੂ ਦੇ ਕੋਲ ਬੈਠਣਾ ਹੈ ਨਾ ਤੇ ਇੰਜ ਰਸਤਾ ਉਸ ਪਰਮੇਸ਼ਰ ਦੀ ਵਡਿਆਈ ਉਸਤਤ ਕਰਨੀ ਹੈ। ਜਿਸ ਵੇਲੇ ਉਸ ਵੇਲੇ ਅਸੀਂ ਉਸਦੀ ਉਸਤਤ ਕਰਾਂਗੇ ਵਡਿਆਈ ਕਰਾਂਗੇ ਨਾ ਤੇ ਸਾਡੇ ਅਵਗੁਣ ਵੀ ਸਾਨੂੰ ਨਜ਼ਰ ਆਉਣਗੇ ਕਿ ਪਰਮੇਸ਼ਰ ਦੇ ਅੰਦਰ ਤੇ ਇੰਨੇ ਬੇਅੰਤ ਗੁਣ ਹਨ ਤੇ ਅਸੀਂ ਤੇ ਅਵਗੁਣਾਂ ਦੇ ਪਰੇ ਹਾਂ। ਤੇ ਇਸ ਤਰ੍ਹਾਂ ਉਸਤਤ ਕਰਦੇ ਕਰਦੇ ਇੱਕ ਸਮਾਂ ਉਸ ਆ ਜਾਏਗਾ ਕਿ ਪਰਮੇਸ਼ਰ ਦੇ ਗੁਣ ਸਾਡੇ ਅੰਦਰ ਆਉਣੇ ਸ਼ੁਰੂ ਹੋ ਜਾਣਗੇ। ਇਹੀ ਮਕਸਦ ਹੁੰਦਾ ਹੈ ਗੁਰੂ ਦੇ ਕੋਲ ਬੈਠਣ ਦਾ। ਸੋ ਆਓ ਕੀਰਤਨ ਦੀ ਸਮਾਪਤੀ ਦਸਣ ਦੇ ਬਾਅਦ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਕੱਤਰ ਸਿੰਘ ਜੀ ਆਪ ਜੀ ਨੂੰ ਕਥਾ ਰਾਹੀਂ ਨਿਹਾਲ ਕਰਨ ਲੱਗੇ ਨੇ। ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਕਥਾ ਨੂੰ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰਮੈਂ ਆਪ ਸਮੋਏ ਸ਼ਬਦ ਵਰਤਾਇਆ ਸੱਚੇ ਹੀ ਪਤੀ ਆਏ ਸੱਚ ਸਮਾਇਆ। ਪਰਮ ਸਨਮਾਨਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਤਿੰਨਾਂ ਦੀ ਪਾਵਨ ਗੋਦੀ ਚ ਸਭਾਏ ਮਾਨ ਗੁਰੂ ਸਵਾਰੀ ਸਾਧ ਸੰਗਤ ਜੀਓ, ਕਰੋ ਕਿਰਪਾ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਦਮ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ। ਸ਼ਹਿਨਸ਼ਾਹ ਨੇ ਰਹਿਮਤ ਕੀਤੀ ਹੈ, ਉਦਮ ਬਖਸ਼ਿਆ ਹੈ, ਆਪ ਜੀ ਗੁਰੂ ਪਾਵਨ ਹਜ਼ੂਰੀ ਅੰਦਰ ਹਾਜ਼ਰੀ ਭਰ ਕੇ ਤੁਰਕੀ ਬਾਣੀ ਦੇ ਅੰਮ੍ਰਿਤਮਈ ਕੀਰਤਨ ਨਾਲ ਜੁੜ ਰਹੇ ਸਭ ਸਿੱਖ ਕੌਮ ਦੇ ਬਹੁਤ ਹੀ ਸਨਮਾਨੇ ਹੋਏ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ, ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਰਹੇ ਸਨ। ਗੁਰੂ ਰਹਿਮਤ ਵਰਤਾਏ ਕੀਰਤਨ ਇੱਕ ਬੜਾ ਵੱਡਾ ਵਸੀਲਾ ਹੈ ਨਿਰੰਕਾਰ ਨਾਲ ਸਾਂਝ ਪਾਉਣ ਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜਾ ਮਿਸ਼ਨ ਚਲਾਇਆ ਸੀ, ਜਿਸ ਧਰਮ ਦਾ ਆਗਾਜ਼ ਕੀਤਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉਸ ਨਿਰਮਲ ਪੰਥ ਦੀ ਪ੍ਰੰਭਤਾ ਰਬਾਬ ਤੋਂ ਹੁੰਦੀ ਹੈ ਤੇ ਨਗਾਰੇ ਤੇ ਜਾ ਕੇ ਸੰਪੂਰਨਤਾ ਹੋ ਜਾਂਦੀ ਹੈ। ਰਬਾਬ ਨਾਲ ਕੀਰਤਨ ਪ੍ਰੰਭ ਕੀਤਾ ਹੈ, ਸੱਚੇ ਪਾਤਸ਼ਾਹ ਨੇ ਬੜੇ ਸੁਰ ਹੋਏ ਵਿਅਕਤੀ ਨੂੰ ਆਵਾਜ਼ ਦਿੱਤੀ ਕਿ ਮਰਦਾਨਾ ਜੀ ਇਵੇਂ ਇਵੇਂ ਫਲਾਂ ਸਥਾਨ ਥਾਂ ਤੇ ਜਾ ਕੇ ਨਿਰੰਕਾਰ ਦੀ ਸਿਫ ਸਲਾਹ, ਲੋਕਾਂ ਨੂੰ ਸੱਚ ਨਾਲ ਜੋੜਨਾ ਹੈ, ਕਰਤੇ ਦੀ ਕੀਰਤੀ ਕਰਨੀ ਹੈ ਤੇ ਤੂੰ

ਮੇਰਾ ਸਾਥ ਦੇਗਾ। ਤੇ ਭਾਈ ਮਰਦਾਨਾ ਸੰਸਾਰੀ ਹੈ, ਕਹਿਣ ਲੱਗਾ ਬਾਬਾ ਤੁਹਾਡਾ ਪ੍ਰੋਗਰਾਮ ਤੇ ਬੜਾ ਲੰਮਾ ਚੌੜਾ, ਕਈ ਸਾਲ ਲੱਗ ਜਾਣੇ ਨੇ। ਜਿਵੇਂ ਤੁਹਾਡੇ ਨਾਲ ਹੋ ਤੁਰਿਆ, ਮੇਰਾ ਨਿੱਕਾ ਨਿੱਕਾ ਜੀਆ ਜੰਤ ਮਗਰੋਂ ਭੁੱਖਾ ਨਹੀਂ ਮਰ ਜਾਏ, ਇਹ ਸਭ ਦੀ ਚਿੰਤਾ ਹੈ। ਹਰ ਵਿਅਕਤੀ ਨੂੰ ਇਹ ਚਿੰਤਾ ਹੁੰਦੀ ਹੈ, ਕਿੰਨਾ ਵੀ ਧਨ ਦੌੜ ਲਵੇ ਫਿਰ ਵੀ ਉਹਨੂੰ ਇਹ ਚਿੰਤਾ ਹੁੰਦੀ ਹੈ। ਤੇ ਵਿਚਾਰਾ ਗਰੀਬ, ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸਮਝਾਉਣਾ ਕੀਤਾ, ਭਾਈ ਨਿਰੰਕਾਰ ਜਿਹੜਾ ਪਰਵਰਦਗਾਰ ਜਿਹਨੇ ਬਾਲ ਬੱਚਾ ਪੈਦਾ ਕੀਤਾ ਹੈ, ਉਹਨੇ ਕੋਈ ਨਾ ਕੋਈ ਪ੍ਰਬੰਧ ਕੀਤਾ ਹੁੰਦਾ ਹੈ, ਉਹ ਤੇ ਭਰੋਸਾ ਚਾਹੀਦਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ ਜਲ ਮੈਂ ਜਨ ਤੋਂ ਪਾਇਨ ਤਿੰਨਾਂ ਬਿਰੋਜੀ ਦੇ। ਖੈਰ ਬਾਤ ਜਲਦੀ ਸਮਝ ਲੱਗ ਗਈ, ਠੀਕ ਹੈ ਬਾਬਾ ਜੀ ਚੱਲਾਂਗੇ। ਤੁਰੇ ਨੇ, ਰਬਾਬ ਨਵੀਂ ਲਈ ਹੈ। ਸਾਕੀਕਾਰ ਲਿਖਦਾ ਦਰਿਆ ਨੂੰ ਪਾਰ ਕੀਤਾ ਜਦੋਂ ਉਦਾਸੀਆਂ ਦੇ ਤੁਰੇ ਨੇ, ਤੇ ਬੜੀ ਰਮਣੀਕ ਜਗ੍ਹਾ, ਦਰਿਆ ਦਾ ਕੰਢਾ, ਬੜੀ ਠੰਡੀ ਠੰਡੀ ਰੇਤ, ਨਿੱਕੀ ਨਿੱਕੀ ਹਵਾ ਰੁਮਕਦੀ ਪਈ ਹੈ, ਤੇ ਬਾਬੇ ਦੀ ਰੀਝ ਪੈਦਾ ਹੋਈ, ਮਰਦਾਨਿਆ ਬਲਹਾਰੀ ਕੁਦਰਤ ਵਸਿਆ, ਮੇਰਾ ਨਿਰੰਕਾਰ ਕਿੱਡਾ ਖਿੜਿਆ ਪਿਆ ਚਾਰੇ ਪਾਸੇ, ਕਿੱਡਾ ਵਧੀਆ ਮਾਹੌਲ ਬਣਿਆ ਪਿਆ। ਕਰਤੇ ਦੀ ਸਿਫਤਸਲਾਹ ਨਾ ਕਰ ਲਈਏ, ਸੱਤ ਵਚਨ ਕਹਿ ਕੇ ਚੌਂਕੜੇ ਵੱਜ ਗਏ, ਅਰਬਾਬ ਕੱਢ ਲਈ ਗਈ। ਬਾਬਾ ਨਾਨਕ ਗੁਰਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਉਸ ਕਰਤੇ ਦੀ ਸਿਫਤਸਲਾਹ ਸ਼ੁਰੂ ਕੀਤੀ ਹੈ। ਐਸਾ ਅਲਾਹੀ ਆਨੰਦ ਮਾਹੌਲ ਸੰਗੀਤਮਈ ਹੋ ਗਿਆ। ਹੁਣ ਦਰਿਆ ਦਾ ਕੰਢਾ ਹੈ, ਜਿਹੜਾ ਲੰਘਦਾ ਹੈ ਉਹਨੂੰ ਇਹ ਆਵਾਜ਼ ਕੰਨੀ ਪੈਂਦੀ ਹੈ, ਖਿੱਚ ਪੈਂਦੀ ਆ ਕਿ ਬੈਠ ਜਾਂਦਾ ਹੈ। ਇੱਕ ਬੈ, ਦੋ ਬੈ, ਇੱਕ ਦੂਜੇ ਵੱਲ ਵੇਖ ਕੇ ਹੋਰ ਬਹਿੰਦੇ ਗਏ, ਕੋਈ ਰਾਹੀ ਜਾਂਦਾ ਪੱਤਣ ਤੋਂ ਬੇੜੀ ਤੋਂ ਉਤਰਿਆ ਉਹ ਬਹਿ ਗਿਆ, ਕੋਈ ਮੁਸਾਫਰ ਬਹਿ ਗਿਆ, ਕੋਈ ਜਾਂਦਾ ਵਪਾਰੀ ਉੱਥੋਂ ਲੰਘਦਾ ਲਗਾਉਂਦਾ ਬਹਿ ਗਿਆ, ਕਿਸੇ ਹੜ ਕਿਸੇ ਦਾ ਹੜ ਰੁਕ ਗਿਆ, ਕੋਈ ਪਤਾ ਲੈ ਕੇ ਜਾਂਦੀ ਉੱਥੇ ਬੈਠ ਗਈ। ਸਾਖੀ ਕਰ ਕਹਿੰਦਾ ਉੱਥੇ ਇੱਕ ਸੰਗਤ ਜੁੜ ਗਈ, ਤੇ ਜੁੜੀ ਹੋਈ ਸੰਗਤ ਅੱਖਾਂ ਮਿੰਦੀਆਂ ਗਈਆਂ, ਬਸ ਅਲਾਹੀ ਅਨਾਦ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਨ ਮਰਦਾਨਾ ਜੀ ਦੇ ਰਬਾਬ ਨਾਲ ਕਰਤੇ ਦੀ ਸਿਫਤਸਲਾਹ ਕਰ ਰਹੇ ਹੋਣ, ਤੇ ਮਾਹੌਲ ਕਿਹੋ ਜਿਹਾ ਬਣਦਾ ਹੋਏਗਾ, ਸਮੇਂ ਦਾ ਪਤਾ ਹੀ ਨਾ ਲੱਗਾ। ਤੇ ਜੋ ਕਿਸੇ ਕੋਲ ਸਰਿਆ ਬਣਿਆ ਨਾ, ਵੀ ਇਹਨਾਂ ਮੁਸਾਫਰਾਂ ਨੂੰ, ਇਹਨਾਂ ਰੱਬ ਦੇ ਭਗਤਾਂ ਨੂੰ, ਇਹਨਾਂ ਬੰਦਗੀ ਕਰਨ ਵਾਲਿਆਂ ਨੂੰ ਕੁਝ ਨਾ ਕੁਝ ਦੇਣਾ ਚਾਹੀਦਾ। ਕੀਰਤਨ ਭੇਟਾ ਇੱਥੋਂ ਪ੍ਰੰਭ ਹੋਈ। ਇੱਕ ਨਾ ਭਾਈ ਵੀਰ ਸਿੰਘ ਨੇ ਬੜਾ ਪਿਆਰਾ ਲਿਖਿਆ ਹੈ, ਉਹ ਕਹਿਣਗੇ ਇੱਕ ਦਿਨ ਅਸੀਂ ਦਰਬਾਰ ਸਾਹਿਬ ਗਏ, ਉਹਨਾਂ ਦੇ ਨਾਲ ਇੱਕ ਧਰਮਪਾਲ ਸਿੰਘ ਨਾਂ ਦਾ ਕੋਈ ਹੋਰ ਵਿਅਕਤੀ ਦਾ ਜ਼ਿਕਰ ਕੀਤਾ ਹੈ, ਤੇ ਉੱਥੇ ਬੈਠੇ ਪਰਕਰਮਾ ਜੀ ਕੋਈ ਰਾਗੀ ਕਹਿੰਦੇ ਕੀਰਤਨ ਕਰੇ, ਅੰਦਰ ਤੇ ਹੁੰਦਾ ਹੀ ਹੋਏਗਾ ਨਾ, ਤੇ ਕਹਿੰਦੇ ਬੜਾ ਰਸ ਆਇਆ, ਬੜਾ ਆਨੰਦ ਆਇਆ। ਭਾਈ ਵੀਰ ਸਿੰਘ ਹੋਰਾਂ ਨੇ ਉਹਨੂੰ 5 ਰੁਪਏ ਦੇ ਦਿੱਤੇ ਉਸ ਵਕਤ, ਤੇ ਨਾਲ ਧਰਮਪਾਲ ਵੀ ਉੱਠਿਆ, ਉਹਨੇ ਵੀ ਦੇ ਦਿੱਤੇ। ਤੇ ਭਾਈ ਵੀਰ ਸਿੰਘ ਪੁੱਛਣ ਲੱਗੇ, ਭਾਈ ਸਿੱਖਾ ਕਿਉਂ ਦਿੱਤੇ ਨੇ? ਕਹਿਣ ਲੱਗੇ ਜੀ ਮੈਂ ਕਿਹਾ ਅਰਦਾਸ ਹੋ ਜਾਏਗੀ, ਕਿਉਂ ਦੇਣੇ ਚਾਹੀਦੇ ਨੇ? ਕਹਿਣ ਲੱਗਾ ਹਾਂ ਭਾਈ ਵੀਰ ਸਿੰਘ, ਕਹਿਣ ਲੱਗੇ ਦੇਣੇ ਚਾਹੀਦੇ ਨੇ। ਕਿਉਂ ਬਾਬਾ ਜੀ? ਕਹਿਣ ਲੱਗੇ ਕੀਰਤਨ ਵਿੱਚ ਜੇ ਰਸ ਆ ਜਾਏ, ਆਨੰਦ ਆ ਜਾਏ, ਤੇ ਫਿਰ ਕੀਰਤਨ ਕਰਨ ਵਾਲੇ ਦਾ ਹਿੱਸਾ ਬਣਦਾ ਹੈ ਸਾਡੀ ਬੰਦਗੀ ਦੇ ਵਿੱਚ, ਜਾਂ ਤੇ ਉਹ ਸਾਡੀ ਬੰਦਗੀ ਵਿੱਚੋਂ ਸਾਡੇ ਗੁਣਾਂ ਵਿੱਚੋਂ ਕੁਝ ਹਿੱਸਾ ਲਏਗਾ, ਨਹੀਂ ਤੇ ਕੋਲੋਂ ਦੇ ਕਰਕੇ ਕੋਈ ਸਾਫ ਬਰਾਬਰ ਕਰ ਲਈ। ਇੱਥੋਂ ਤੁਰੀਏ ਭੇਟਾ, ਬੜੇ ਸਤਿਕਾਰਾਂ ਜਿੰਨਾ ਧਰਮ ਪ੍ਰਚਾਰ ਚੱਲਦਾ ਪਿਆ ਨਾ, ਇਹ ਤੁਹਾਡੇ ਇਸੇ ਭੇਟਾ ਤੇ ਚੱਲਦਾ ਪਿਆ, ਜਿੰਨੇ ਰਾਗੀ ਨੇ, ਜਿੰਨੇ ਕੀਰਤਨੇ ਨੇ, ਜਿੰਨੇ ਕਥਾਕਾਰ ਨੇ। ਖੈਰ, ਤੇ ਸੰਗਤਾਂ ਨੇ ਨਾ ਉੱਥੇ ਜਦੋਂ ਕੀਰਤਨ ਦੀ ਸਮਾਪਤੀ ਹੋਈ, ਜੋ ਕਿਸੇ ਕੋਲ ਸਰਿਆ ਬਣਿਆ, ਕਿਸੇ ਨੇ
ਕੋਈ ਆਟਾ, ਕੋਈ ਦਾਣਾ, ਕੋਈ ਦਮੜਾ, ਕੋਈ ਕੱਪੜਾ, ਕੋਈ ਰੇਜਾ, ਕੋਈ ਖੇਸ, ਤਮਾਮ ਵਸਤਾਂ ਭੇਟਾ ਦੇ ਤੌਰ ਤੇ ਅੱਗੇ ਰੱਖ ਦਿੱਤੀਆਂ। ਸੰਗੀਤ ਦੀ ਸਮਾਪਤੀ ਹੋਈ, ਲੋਕ ਆਪੋ ਆਪਣੇ ਕੰਮ ਨੂੰ ਤੁਰ ਪਏ ਜਿਹਦੇ ਨੂੰ ਤੁਰੇ ਹੋਏ ਸਨ। ਬਾਬਾ ਮਰਦਾਨਾ ਜੀ ਤੇ ਬਾਬਾ ਨਾਨਕ ਜੀ ਰਹਿ ਗਏ। ਭਾਈ ਮਰਦਾਨਾ ਜੀ ਦੇ ਤਮਾਮ ਸਮਾਮ ਦੀ ਜਿਹੜੀ ਹੈ ਨਾ ਗੰਢ ਬੰਨੀ, ਗਠੜੀ ਬਣਾ ਕਰਕੇ ਸਤਿਗੁਰ ਚਰਨਾਂ ਵਿੱਚ ਰੱਖ ਕੇ ਕਹਿਣ ਲੱਗਾ, ਸਤਿਗੁਰ ਸੱਚੇ ਪਾਤਸ਼ਾਹ ਲੋਕਾਂ ਨੇ ਕੀਰਤਨ ਭੇਟਾ ਦੇ ਤੌਰ ਤੇ ਦਿੱਤੀ ਹੈ, ਇਹਦਾ ਕੀ ਕੀਤਾ ਜਾਣਾ ਚਾਹੀਦਾ? ਇਹ ਪਹਿਲੀ ਕੀਰਤਨ ਭੇਟ ਹੈ ਸਿੱਖ ਜਗਤ ਦੀ। ਤੇ ਗੁਰੂ ਪਾਤਸ਼ਾਹ ਨੇ ਕਿਹਾ, ਅਸੀਂ ਮਰਦਾਨੇ ਹਾਂ ਸੱਟ ਕਾ ਤਿੱਥੇ, ਅਸੀਂ ਸੱਚੇ ਦੀ ਸਿਰ ਸਲਾਹ ਲਈ ਤੁਰੇ ਹੋਏ ਹਾਂ, ਉਹਦੇ ਪ੍ਰਚਾਰ ਲਈ ਤੁਰੇ ਹੋਏ ਹਾਂ, ਲੋਕਾਂ ਨੂੰ ਉਹਦੇ ਨਾਲ ਜੋੜ ਲਈ ਤੁਰੇ ਹੋਏ ਹਾਂ। ਜੇ ਧਰਮ ਪ੍ਰਚਾਰ ਕਰਦੇ ਕਰਦੇ ਮਾਇਆ ਦੇ ਮੋਹ ਵਿੱਚ ਪੈ ਗਏ ਤੇ ਫਿਰ ਸਾਡਾ ਧਰਮ ਪ੍ਰਚਾਰ ਨਹੀਂ ਹੋਏਗਾ, ਸਾਡਾ ਧਿਆਨ ਮਾਇਆ ਵੱਲ ਹੋਏਗਾ, ਅਮੀਰ ਵਾਲੇ ਪਾਸੇ ਸਾਡਾ ਧਿਆਨ ਹੋਏਗਾ, ਕਿਧਰੋਂ ਮਾਇਆ ਜ਼ਿਆਦੀ ਆਉਂਦੀ, ਸਾਡੀ ਐਸਾ ਅਵਸਥਾ ਬਣ ਗਈ। ਗੁਰੂ ਕਿਰਪਾ ਕਰੇ, ਕੀਰਤਨ ਕਰਤੇ ਦੀ ਸਿਲਸਿਲਾ ਲਈ ਪ੍ਰੰਭ ਹੋਇਆ ਹੈ, ਸ਼ਹਿਨਸ਼ਾਹ ਰਹਿਮਤ ਕਰਨ ਸਾਨੂੰ ਸੁਣਨ ਲਈ ਮਿਲਦਾ ਹੈ, ਵੱਡੇ ਪ੍ਰਬੰਧ ਹੋਏ ਨੇ, ਬਾਬੇ ਨਾਨਕ ਦੀ ਰਹਿਮਤ ਹੋਈ ਹੈ, ਕਿਉਂਕਿ ਸ਼ਬਦ ਗੁਰੂ ਹਰ ਤਾਂ ਪ੍ਰਕਾਸ਼ ਹੋ ਜਾਂਦਾ। ਜਿੱਥੇ ਗੁਰਸਿੱਖ ਗਿਆ ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਆਪ ਨਾਲ ਲੈ ਕੇ ਪ੍ਰਕਾਸ਼ਮਈ ਕੀਤਾ, ਉੱਥੇ ਪ੍ਰਬੰਧ ਕੀਤਾ ਹੈ ਕੀਰਤਨ ਦਾ, ਉੱਥੇ ਕਥਾ ਦਾ, ਗੁਰੂ ਦੀ ਬਾਣੀ ਦਾ ਪ੍ਰਹਾਰ ਚੱਲਦਾ ਹੈ। ਗੁਰੂ ਰਹਿਮਤ ਵਰਤਾਏ, ਅਸੀਂ ਗੁਰੂ ਘਰ ਜਦੋਂ ਜਾਂਦੇ ਕੁਝ ਲੈ ਕੇ ਜਾਈਏ, ਬਸ ਆਹੀ ਬਾਤ ਸਾਡੇ ਵੱਸ ਦੀ ਬਾਤ, ਲੈ ਕੇ ਜਾਈਏ। ਗੁਰੂ ਸੱਚੇ ਪਾਤਸ਼ਾਹ ਕੀ ਕਹਿ ਰਹੇ ਨੇ ਗੁਰਬਾਣੀ ਕੀਰਤਨ ਰਾਹੀਂ, ਹੁਕਮਨਾਮੇ ਰਾਹੀਂ, ਵਿਆਖਿਆ ਰਾਹੀਂ? ਹੋ ਸਕਦਾ ਵਿਆਖਿਆ ਕਰਦਾ ਕਰਦਾ ਕੋਈ ਮੇਰੇ ਅੱਗੇ ਕੋਈ ਸਹੀ ਵਿਆਖਿਆ ਨਾ ਕਰ ਪਾਏ, ਯਤਨ ਤਾਂ ਆਪਣੇ ਵੱਲੋਂ ਕਰੀਦਾ ਪੂਰਾ, ਪਰ ਜਿਸ ਮਕਸਦ ਲਈ, ਜਿਸ ਭਾਵਨਾ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ, ਹੋ ਸਕਦਾ ਸਾਡੀ ਪਕੜ ਵਿੱਚ ਨਾ ਆਉਂਦੀ ਹੋਵੇ। ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ, ਅਸੀਂ ਤੁਹਾਡੇ ਵਿੱਚੋਂ, ਅਸੀਂ ਸੰਗਤੀ ਰੂਪ ਹੀ ਹੈ, ਅਸੀਂ ਵੀ ਸਿੱਖ ਹਾਂ, ਤੁਸੀਂ ਵੀ ਸਿੱਖ, ਗੁਰੂ ਸਾਡੇ ਉਸਤਾਦ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਅਤੇ ਉਹ ਕਈ ਵਾਰੀ ਹੁੰਦਾ ਨਾ ਉਸਤਾਦ ਕਲਾਸ ਵਿੱਚੋਂ ਇੱਕ ਨੂੰ ਮੋਨੀਟਰ ਜਿਹਾ ਬਣਾਉਂਦਾ, ਵੀ ਆ ਜਰਾ ਜਰਾ ਇੰਨਾ ਕੁ ਪੜ੍ਹਾਓ, ਉਨਾ ਕੁ ਪੜ੍ਹਾਏਗਾ ਜਿੰਨੀ ਉਹਦੀ ਮੱਤ ਹੈ, ਅਸੀਂ ਮੋਨੀਟਰ ਹੀ ਹਾਂ ਮਾੜੇ ਮੋਟੇ ਸਮਝ ਲਓ। ਗੁਰੂ ਕੋਲੋਂ ਜਦੋਂ ਆਉਣਾ ਕੁਝ ਨਾ ਕੁਝ ਲੈ ਕੇ ਜਾਇਆ ਜੇ, ਇਹ ਪੱਕੀ ਗੱਲ ਖਾਲੀ ਨਾ ਮੁੜੋ। ਬਸ ਜਿਸ ਦਿਨ ਲੈ ਕੇ ਜਾਣ ਲੱਗ ਪਏ ਉਸ ਦਿਨ ਸਾਡੀ ਯਾਤਰਾ ਸਫਲ ਹੋ ਜਾਣੀ, ਸਾਡਾ ਆਉਣਾ ਸਫਲਾ ਹੋ ਜਾਣਾ, ਸਾਡੇ ਤੇ ਰਹਿਮਤ ਹੋ ਜਾਣੀ ਨਿਰੰਕਾਰ ਦੀ, ਫਿਰ ਸਾਡਾ ਮੋੜਾ ਪੈਣਾ ਸੰਸਾਰ ਵੱਲੋਂ। ਉਹ ਮੈਨੂੰ ਇੱਕ ਟੱਕਰ ਗਿਆ ਇੱਥੇ ਇਸੇ ਤੁਹਾਡੇ ਦੇਸ਼ 'ਚ, ਅਤੇ ਉਹ ਆਪਣੀ ਹੱਡ ਬੀਤੀ ਸੁਣਾਉਣ ਲੱਗ ਪਿਆ। ਆਪਣੇ ਨੂੰ ਤਾਂ ਬੜੀ ਹੁੱਬ ਕੇ ਵਿਚਾਰ ਨੇ ਸੁਣਾਈ, ਪਰ ਉਹਦਾ ਨਿਕਲਿਆ ਕੁਝ ਹੋਰ। ਉਹ ਕਹਿਣ ਲੱਗਾ, ਅਸੀਂ ਪੁਰਾਣੀ ਗੱਲ ਕਿਤੇ ਸੁਣਾਈ ਹੁਣ, ਉਹ ਤੇ ਬਿਰਧ ਅਵਸਥਾ ਵਿੱਚ ਹੀ ਸੀ। ਕਹਿਣ ਲੱਗਾ, ਇੱਕ ਵਾਰੀ ਹੋਲੇ ਮਹੱਲੇ ਦਾ ਦਿਨ ਆ ਗਿਆ, ਹੋਲੇ ਮਹੱਲੇ ਦਾ ਮੇਲਾ ਆ ਗਿਆ, ਸੰਗਤਾਂ ਬੜੇ ਉਤਸ਼ਾਹ ਨਾਲ ਜਾਂਦੀਆਂ, ਬੜੇ ਲੰਗਰ ਲੱਗਦੇ ਨੇ। ਕਹਿਣ ਲੱਗਾ, ਮੈਂ ਮਿਸਤਰੀ ਦਾ ਕੰਮ ਕਰਦਾ, ਰਾਜ ਮਿਸਤਰੀ ਦਾ, ਉੱਥੋਂ ਹੀ ਮਨ ਬਣ ਗਿਆ ਵੀ ਚਲੋ ਮੇਲਾ ਵੇਖ ਕੇ ਆਉਂਦੇ ਹਾਂ, ਗੁਰੂ ਘਰ ਚੱਲਦੇ ਹਾਂ। ਅਤੇ ਜਿੱਥੇ ਕੰਮ ਕਰਦੇ, ਕਹਿੰਦੇ ਮਾਲਕ ਕੋਲੋਂ 100 ਰੁਪਇਆ ਫੜਿਆ, ਚਲੇ ਗਏ ਦੋ ਜਣੇ, ਇੱਕ ਕਹਿੰਦਾ ਲੇਬਰ ਵਾਲਾ ਲੈ ਲਿਆ ਨਾਲ, ਇੱਕ ਆਪ ਹੋ ਗਿਆ, ਦੋ ਜਣੇ ਹੋਲੇ ਮਹੱਲੇ ਦੇ ਦਰਸ਼ਨਦਾਰੇ ਕਰ ਚਲੇ ਗਏ। ਕਹਿੰਦਾ, ਤਿੰਨ ਚਾਰ ਦਿਨ ਅਸੀਂ ਜੀ ਉੱਥੇ ਮੇਲਾ ਵੇਖਿਆ, ਦੀਵਾਨ ਸੁਣਿਆ, ਕੀਰਤਨ ਸੁਣਿਆ, ਕਥਾ ਸੁਣੀਆਂ, ਗੁਰੂ ਦੁਆਰਿਆਂ ਸਾਹਿਬਾਨ ਦੇ ਦਰਸ਼ਨ ਕੀਤੇ, ਅਤੇ ਤਿੰਨ ਚਾਰ ਦਿਨ ਬਾਅਦ ਅਸੀਂ ਵਾਪਸ ਆਏ। ਜਿੰਨਾ ਕੁ ਪੈਸਾ ਸਾਡੇ ਕੋਲ ਖਰਚ ਲਿਆ, 10 ਰੁਪਏ ਸਾਡੇ ਕਹਿੰਦਾ ਬਚੇ ਉਸ ਭਲੇ ਹਜਮਾਨਿਆਂ ਦੀ ਬਾਤ। ਅਤੇ ਪਿੰਡ ਦੇ ਲਾਗੇ ਆ ਕੇ ਅਤੇ ਕਹਿਣ ਲੱਗੇ ਵੀ ਹੁਣ ਸਲਾਹ ਬਣ ਗਈ ਮਨ, ਅਤੇ ਫਿਰ ਉਹੀ ਹੈ ਨਾ ਸਾਡਾ ਵੀ 10 ਰੁਪਏ ਬਚੇ ਨੇ, ਅਤੇ ਸਾਹਮਣੇ ਠੇਕੇ ਤੋਂ ਵਧੀਆ ਲੈ ਲਈਏ, 3-4 ਦਿਨ ਹੋ ਗਏ ਪੀਤੀ ਨਹੀਂ। ਕਹਿਣ ਲੱਗੇ ਨੇ ਵਧੀਆ ਲਿਆ, ਬੰਦਾ ਘੱਲਿਆ ਵੀ ਜਾ ਲਿਆ, ਲੈਣ ਚਲਾ ਗਿਆ। ਅਤੇ ਅਗਲੇ ਨੇ ਜਿਹੜਾ ਕਰਿੰਦਾ ਉੱਥੇ ਬੈਠਾ ਸੀ, ਕਹਿਣ ਲੱਗਾ ਉਹਨੇ ਸਾਡਾ ਉਹ 10 ਦਾ ਨੋਟ ਸਮਝ ਲਿਆ, ਬਈ 100 ਰੁਪਇਆ ਦਿੱਤਾ ਉਹਨੇ, 90 ਮੋੜ ਦਿੱਤੇ, ਨਾਲ ਉਹਦੀਆਂ ਸ਼ਰਾਬ ਮੋੜਤੀ। ਕਹਿਣ ਲੱਗਾ,
ਕਲਗੀਧਰ ਪਾਤਸ਼ਾਹ ਵੇਖੋ ਕਿੰਨੀ ਕਿਰਪਾ, ਯਾਤਰਾ ਵੀ ਕਰ ਲਈ ਤੇ ਪੈਸਾ ਵੀ ਪੇਰੇ ਖਰਚ, ਉਹ ਯਾਤਰਾ ਸਫਲ ਹੋ ਗਈ ਕਹਿੰਦਾ। ਉਹ ਭਲਿਆ ਮਾਨਸਾ ਨਾ ਤੇ ਤੇਰੇ ਕੋਲ ਐਬ ਸ਼ਰਾਬ ਦਾ ਗਿਆ ਤੇ ਨਾ ਤੇਰੇ ਕੋਲ ਬਗਾਨਾ ਹੱਕ ਖਾਣ ਦੀ ਬਿਰਤੀ, ਜਿਹੜੀ ਆਪਣੇ ਖਰਚੇ ਆ ਵਿਚਾਰੇ ਗਰੀਬ ਨੂੰ ਖਰੇ ਕਿੱਦਾਂ ਪੈ ਜਾਣੇ, ਕਿੰਨੀ ਕੁ ਰੁਪਏ 10 ਰੁਪਇਆ ਲੈਂਦਾ ਰੋਜ਼ ਦੇ ਕੇ ਨਹੀਂ ਲੈਂਦਾ ਅਗਲਾ। ਇਹ ਸਾਡਾ ਢੰਗ ਹੈ ਧਰਮ ਗੁਰੂ ਸਥਾਨ ਤੇ ਦਰਸ਼ਨ ਕਰਨਾ, ਨਹੀਂ ਭਾਈ ਇਹ ਬਾਤ ਨਹੀਂ। ਗੁਰੂ ਕੋਲ ਜਾਣਾ ਨਾ ਕੁਝ ਨਾ ਕੁਝ ਲੈ ਕੇ ਆਉਣਾ, ਸਮਤ ਲੈ ਕੇ ਆਉਣੀ ਹੈ, ਗੁਰੂ ਕੋਲ ਹੈ ਹੀ ਮਤ ਤੇ ਸਾਡੇ ਕੋਲ ਕਮਤ ਹੈ, ਗੁਰੂ ਕੋਲ ਗੁਣ ਨੇ ਸਾਡੇ ਕੋਲ ਅਵਗੁਣ ਨੇ, ਬਸ ਅਵਗੁਣਾਂ ਤੇ ਗੁਣਾਂ ਦੀ ਸਾਰੀ ਖੇਡ ਹੈ। ਨਾਮ ਵੀ ਗੁਣ ਪ੍ਰਾਪਤ ਕਰ ਲਈ ਇਨਸਾਨ ਨੇ ਜਪਣਾ ਹੈ, ਮੈਂ ਵਾਰ ਵਾਰ ਇਹ ਗੱਲ ਤੇ ਜ਼ਿਕਰ ਦਿੰਦਾ, ਕਿਉਂਕਿ ਗੁਣ ਅਵਗੁਣ ਦੀ ਸਾਰੀ ਗੇਮ ਹੈ। ਆਪਣੇ ਆਪ ਨੂੰ ਗੁਰੂ ਦੇ ਨੇੜੇ ਵੇਖਣਾ ਹੈ ਤੇ ਅੰਦਰ ਝਾਤੀ ਮਾਰ ਕੇ ਵੇਖ ਲਓ ਵੀ ਗੁਣ ਕਿੰਨੇ ਕੁ, ਜਿੰਨੇ ਕੁ ਗੁਣ ਨੇ ਉਨਾ ਕੁ ਤੁਸੀਂ ਗੁਰੂ ਦੇ ਨੇੜੇ ਹੋ ਤੇ ਜਿੰਨੇ ਕੁ ਔਗਣ ਨੇ, ਜੇ ਆਪਣੇ ਗੁਰਬਾਨ ਮੈਂ ਸਰ ਨੀਵਾਂ ਕਰਕੇ ਵੇਖੇ ਤੇ ਫਿਰ ਕਿੰਨੇ ਔਗਣ ਨੇ ਉਨਾ ਤੁਸੀਂ ਦੂਰ ਹੀ, ਬਸ ਇੰਨਾ ਹੀ ਕੀ ਗੱਲ। ਜਿਸ ਦਿਨ ਔਗਣ ਮਿਟ ਗਏ ਉਦਣ ਗੁਰੂ ਤੇ ਸਿੱਖ ਤੇ ਨਿਰੰਕਾਰ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਜਿੱਦਣ ਸੀਸ ਭੇਟ ਕਰ ਦਿੰਦਾ ਹੈ ਤੇ ਗੁਰੂ ਸਾਹਿਬਾਨ ਉਹਨੂੰ ਆਪਣਾ ਗੁਰੂ ਮੰਨ ਲੈਂਦੇ ਨੇ, ਆਪੇ ਗੁਰ ਚੇਲਾ ਦੀ ਅਵਸਥਾ ਹੈ, ਕਿਉਂਕਿ ਸੀਸ ਵਿੱਚ ਮਤ ਸੀ, ਸੀਸ ਭੇਟ ਕਰਤਾ, ਅਸੀਂ ਤੇ ਗੁਰੂ ਅੱਗੇ ਰੱਖ ਰੱਖ ਕੇ ਫਿਰ ਚੁੱਕ ਲੈਂਦੇ ਹਾਂ। ਜਿੱਦਾਂ ਦੇ ਆਏ ਫਿਰ ਉੱਦਾਂ ਦੇ ਉਸੇ ਸੰਸਾਰ ਵਿੱਚ ਲੱਗ ਗਏ, ਉਹੀ ਨਸ਼ੇ, ਉਹੀ ਪੱਤੇ, ਉਹੀ ਗੱਲ, ਉਹੀ ਠੱਗੀ, ਉਹੀ ਠੋਰੀ। ਨਹੀਂ ਭਾਈ, ਸਿੱਖਾ ਰਹਿਮਤ ਨਿਰੰਕਾਰ ਦੀ ਤੇਰੇ ਤੇ ਹੋਣੀ ਹੈ। ਜੇ ਗੁਰੂ ਕੀ ਮਤ ਲਏਗਾ ਤੇ ਮਤ ਨਾਲ ਆਉਂਦਾ ਗਿਆਨ, ਭਾਈ ਰੇ ਗੁਰ ਬਿਨ ਗਿਆਨ ਨਾ ਹੋਵੇ, ਗੁਰੂ ਤੋਂ ਬਿਨਾਂ ਗਿਆਨ ਨਹੀਂ ਜੀ ਆਉਂਦਾ, ਮਤ ਤੋਂ ਬਿਨਾਂ ਗਿਆਨ ਨਹੀਂ ਆਉਂਦਾ ਤੇ ਗਿਆਨ ਹੀ ਧਰਮ ਦਾ ਮੂਲ ਹੈ। ਸੱਚੇ ਪਾਤਸ਼ਾਹ ਰਹਿਮਤ ਕਰ ਦੇਣ, ਸਾਡੀ ਹਾਜ਼ਰੀ ਲੇਖੇ ਲੱਗਣ ਲੱਗ ਜਾਏ, ਅਸੀਂ ਸਹੀਏ ਸਹੀਏ ਗੁਰੂ ਕੇ ਪਾਵਨ ਬਚਨਾਂ ਦੇ ਨਾਲ ਆਪਣੇ ਆਪ ਨੂੰ ਸ਼ਿੰਗਾਰਨਾ ਸ਼ੁਰੂ ਕਰ ਦਈਏ, ਕਿਉਂਕਿ ਗੁਰੂ ਜਦੋਂ ਤੱਕਦਾ ਸਿੱਖ ਨੂੰ ਅੰਦਰੋਂ ਤੱਕਦਾ, ਬਾਹਰੋਂ ਨਹੀਂ ਜੇ ਤੱਕਦਾ। ਬਾਹਰੋਂ ਸਿੱਖ 100 ਵਾਰੀ ਬਣੇ ਫਿਰਦੇ ਨੇ, ਰਹਿਤ ਪਿਆਰੀ ਮੋਜਕੋ, ਸਿੱਖ ਪਿਆਰਾ ਨਾ ਹੈ, ਬਾਹਰੀ ਤੌਰ ਤੇ ਸਿੱਖ ਨਹੀਂ ਭਾਈ। ਗੁਰੂ ਜਦੋਂ ਤੱਕਦਾ ਅੰਦਰੋਂ ਤੱਕਦਾ ਅੰਦਰੋਂ, ਬਸ ਘੱਟ ਘੱਟ ਕੇ ਅੰਤਰ ਕੀ ਜਾਣਦਾ ਹੈ ਨਾ। ਜਿਹਨੂੰ ਇੰਨੀ ਗੱਲ ਹੀ ਇਕੱਲੀ ਸਮਝ ਪੈ ਗਈ ਨਾ ਵੀ ਉਹ ਅੰਦਰ ਜਾਣਦਾ ਹੈ ਤੇ ਭਰੋਸਾ ਵੱਧ ਗਿਆ, ਯਕੀਨ ਆ ਗਿਆ, ਫਿਰ ਬੰਦਾ ਬੁਰਾ ਕਿਵੇਂ ਕਰੇਗਾ। ਜਦੋਂ ਪਤਾ ਵੀ ਉਹ ਜਾਣਨ ਵਾਲਾ ਹੋਰ ਹੈ, ਉਹ ਜਾਣਦਾ ਘੱਟ ਘੱਟ ਕੇ ਅੰਤਰ ਕੀ ਜਾਣਦਾ। ਨਿਰੰਕਾਰ ਦੇ ਇੱਕ ਗੁਣ ਨੂੰ ਪਕੜ ਲਈਏ ਤੇ ਉਹਦੇ ਤੀਕ ਪਹੁੰਚਿਆ ਜਾਂਦਾ, ਸੂਰਜ ਦੀ ਇੱਕ ਕਿਰਨ ਨੂੰ ਪਕੜ ਲਈਏ ਉਹਦੀ ਤੀਕ ਸਾਡੀ ਪਹੁੰਚ ਹੋ ਸਕਦੀ ਹੈ। ਗੁਰੂ ਰਹਿਮਤ ਵਰਤਾ ਰਹੇ ਨੇ ਭਾਈ ਕਿ ਅਸੀਂ ਮਨ ਬਿਰਤੀਆਂ ਕਾਗਰ ਕਰਕੇ ਗੁਰੂ ਚਰਨ ਸੱਚੇ ਪਾਤਸ਼ਾਹ ਹਜ਼ੂਰੀ ਜੀ ਦਾ ਤਾਬਿਆ ਬੈਠਦੇ ਹਨ। ਹੁਣ ਤੇ ਮਾਲਕ ਨੇ ਰਹਿਮਤ ਕੀਤੀ ਹੈ ਹਰ ਥਾਂ ਤੇ, ਹੁਣ ਤੇ ਮੋਬਾਈਲ ਵਿੱਚ ਵੀ ਇੰਨਾ ਕੁਛ ਹੈ ਕਿ ਜਿੰਨਾ ਮਰਜ਼ੀ ਪਾਠ ਸੁਣ ਲਈਏ, ਕੀਰਤਨ ਸੁਣਨਾ, ਕੀਰਤਨ ਸਾਰਾ ਦਿਨ ਨਹੀਂ ਮੁੱਕਦਾ। ਸੱਚਖੰਡ ਹਰਿਮੰਦਰ ਸਾਹਿਬ ਦਾ ਕੀਰਤਨ ਵੀ 24 ਘੰਟੇ ਚੱਲਦਾ, ਪਾਠ ਹੈ, ਸੰਥਿਆ ਹੈ, ਨਿਤਨੇਮ ਹੈ, ਸਭ ਕੁਝ ਹੈ। ਪਰ ਬਾਤ ਫਿਰ ਸਿੱਖਣ ਵਾਲੀ ਹੈ ਭਾਈ, ਜਿਹਨੇ ਨਹੀਂ ਸਿੱਖਣਾ। ਪ੍ਰਿਥੀ ਚੰਦ ਗੁਰੂ ਘਰ ਵਿੱਚ ਪੈਦਾ ਹੋ ਕੇ ਨਹੀਂ ਸਿੱਖਦਾ, ਸ੍ਰੀ ਚੰਦ ਨੇ ਨਹੀਂ ਗ੍ਰਹਿਣ ਕੀਤਾ, ਪੁੱਤਰੀ ਕੌਲ ਨਾਲ ਪਾਲਣ ਦੀ ਅਵਸਥਾ ਹੋ ਗਈ ਤੇ ਲਾਹਾ ਲੈਣ ਵਾਲਾ ਜਿਹੜਾ ਬਾਹਰੋਂ ਆਇਆ ਹੈ ਭਾਈ ਲੈਣੇ ਵਰਗਾ ਮਾਲਕ ਬਣ ਗਿਆ ਉਸ ਦਰ ਦਾ। ਗੁਰੂ ਨਵਾਜਦਾ ਹੈ, ਗੁਰੂ ਬਖਸ਼ਿਸ਼ਾਂ ਕਰ ਦਿੰਦਾ ਹੈ, ਗੁਰੂ ਤੇ ਐਸਾ ਰਹਿਮਤ ਕਰ ਦਿੰਦਾ ਹੈ। ਜਦੋਂ ਸੱਚੇ ਪਾਤਸ਼ਾਹ ਨੇ ਭਾਈ ਲੈਣੇ ਨੂੰ ਗੁਰਗੱਦੀ ਦੇ ਦਿੱਤੀ ਨਾ ਤੇ ਚਾਰੇ ਪਾਸੇ ਬੜੀ ਚਰਚਾ ਹੋਈ, ਹੱਦ ਹੋ ਗਈ ਯਾਰ, ਦੁਨੀਆਂ ਧਾਰਮਿਕ ਦੁਨੀਆਂ, ਕਿਉਂਕਿ ਬਾਬੇ ਨੇ ਸਫ਼ਰ ਬਹੁਤ ਕੀਤੇ ਸਨ, ਬੜੀਆਂ ਗੋਸ਼ਟੀਆਂ, ਬੜੇ ਵਿਚਾਰ, ਬੜੇ ਸਤਸੰਗ, ਹਰ ਥਾਂ ਤੇ ਜਾ ਜਾ ਕੇ ਕਿਹੜਾ ਤੀਰਥ ਸਥਾਨ ਜਿੱਥੇ ਇਕੱਠ ਹੁੰਦਾ ਬਾਬਾ ਨਾਨਕ ਉੱਥੇ ਜਾਂਦਾ ਰਿਹਾ ਨਾ, ਤੇ ਚਰਚਾ ਸੀ ਧਾਰਮਿਕ ਦੁਨੀਆਂ ਦੇ ਵਿੱਚ ਬਹੁਤ। ਲੋਕ ਪ੍ਰੇਮੀ ਵੀ ਸਨ, ਲੋਕ ਵਿਰੋਧੀ ਵੀ ਸਨ, ਐਸੀ ਚਰਚਾ ਬਹੁਤ। ਤੇ ਸਿੱਧਾ ਉਹਨਾਂ ਦੇ ਖਾਸ ਕਰਕੇ ਬਾਬਾ ਨਾਨਕ ਨੇ ਬੜੀ ਲੰਬੀ ਵਿਚਾਰ ਚਰਚਾ ਕੀਤੀ, ਕਿਉਂਕਿ ਉਹ ਥੋੜ੍ਹੀ ਬਹੁਤੀ ਕਣੀ ਦੇ ਮਾਲਕ ਸੀ, ਸਵਾਲ ਕਰਨਾ ਜਾਣਦੇ ਸੀ ਬਾਬੇ ਦੇ, ਸਵਾਲ ਦਾ ਜਵਾਬ ਵੀ ਦਿੰਦੇ ਸਨ।
ਬੜੇ ਪਿਆਰ ਨਾਲ ਜਿਹੜੀ ਵਿਚਾਰ ਗੋਸ਼ਟੀ ਹੋਈ ਆ ਆਪਾਂ ਸਿੱਧ ਗੋਸ਼ਟ ਵਿੱਚ ਉਹਨੂੰ ਪੜ੍ਹਦੇ ਹਾਂ, ਕਿਤੇ ਬੜੇ ਧਿਆਨ ਨਾਲ ਪੜ੍ਹ ਕੇ ਵੇਖਿਓ ਜੀ, ਜਿੰਨੇ ਸਵਾਲਾਂ ਦਾ ਜਵਾਬ ਸਾਡੇ ਸਾਰੇ ਸਵਾਲਾਂ ਦਾ ਜਵਾਬ ਉਹਦੇ ਵਿੱਚੋਂ ਮਿਲ ਜਾਂਦਾ ਹੈ। ਮੈਂ ਇੱਕ ਬੜੇ ਸ਼ਰਾਬੀ ਕੁਆਬੀ ਬੰਦੇ ਨੂੰ ਅੰਮ੍ਰਿਤਧਾਰੀ ਵੇਖ ਕੇ ਤੇ ਮੈਂ ਹੈਰਾਨ ਪਰੇਸ਼ਾਨ ਹੋ ਗਿਆ, ਭਾਈ ਕਿੱਦਾਂ ਗੱਲ ਬਣੀ, ਇਹ ਰਹਿਮਤ ਕਿਵੇਂ ਹੋ ਗਈ? ਕਹਿਣ ਲੱਗਾ ਸਿੱਧ ਗੋਸ਼ ਦੀ ਵਿਚਾਰ ਚਰਚਾ ਜਿਹੜੀ ਹੈ ਨਾ ਉਹਦੀ ਵਿਆਖਿਆ ਪੜ੍ਹੀ ਤੇ ਮੇਰੇ ਸਾਰੇ ਜਵਾਬਾਂ ਦਾ ਸਵਾਲਾਂ ਦਾ ਜਵਾਬ ਮੈਨੂੰ ਮਿਲ ਗਿਆ ਤੇ ਮੈਨੂੰ ਜਾ ਕੇ ਇਹ ਤੋਂ ਵੱਡਾ ਡਰ ਹੋਰ ਕੋਈ ਨਹੀਂ। ਤੇ ਉਹਨਾਂ ਸਿੱਧਾਂ ਨੂੰ ਪਤਾ ਲੱਗਾ ਵੀ ਜਿਹੜਾ ਬਾਬਾ ਨਾਨਕ ਸਾਰੇ ਜਗਤ ਵਿੱਚ ਵਿਚਰਦਿਆਂ ਵਿਚਰਦਿਆਂ ਕਿਸ ਕੋਲੋਂ ਹਾਰਿਆ ਨਾ, ਕਿਸ ਕੋਲੋਂ ਝੁਕਿਆ ਨਾ, ਵੀ ਕੀ ਹੋਏਗਾ ਉਹਦੇ ਚੇਲੇ ਦੇ ਵਿੱਚ ਜਿਹਦੇ ਅੱਗੇ ਕਹਿੰਦੇ ਉਹਨੇ ਸੀਸ ਝੁਕਾ ਦਿੱਤਾ, ਜਿਹਦੇ ਅੱਗੇ ਬੈਠ ਗਿਆ, ਜਿਹਨੂੰ ਆਪ ਤਖ਼ਤ ਤੇ ਬਿਠਾਇਆ, ਉਹ ਕਿੱਡੀ ਉੱਚੀ ਹੱਸੀ ਦਾ ਮਾਲਕ ਹੋਏਗਾ? ਹੈਰਾਨਗੀ ਵਾਲੀ ਤੇ ਬਲ ਹੋਰ ਉਹ ਗੰਗ ਵਹਾਇਣ ਦੀ ਬਾਤ ਕੀਤੀ ਹੈ, ਗੰਗ ਹੀ ਉਲਟੀ ਬਹਿ ਗਈ। ਉਹ ਜਿਹੜਾ ਬਾਬਾ ਨਾਨਕ ਕਿਸੇ ਕੋਲੋਂ ਨਾ ਝੁਕਿਆ, ਇੰਨੇ ਇੰਨੇ ਮਹਾਨ ਸਿੱਧ ਜੋਗੀ ਤਪੀਸਰ ਉਹਦੇ ਨਾਲ ਵਿਚਾਰ ਚਰਚਾ ਕਰਦੇ ਰਹੇ, ਹਰ ਥਾਂ ਜੋਗ ਮਤ ਨਾਨਕ ਮਤ ਨੂੰ ਤੁਰ ਪਏ, ਉਹਦੇ ਕੋਲ ਕੀ ਹੋਏਗਾ? ਜਿਹੜਾ ਆਪਣੇ ਸੇਵਕ ਅੱਗੇ ਝੁਕਿਆ, ਸੇਵਕ ਵਿੱਚ ਕੀ ਹੋਏਗਾ? ਉਹ ਇੱਕ ਤਾਂ ਜਥਾ ਕਹਿੰਦੇ ਬਣ ਕੇ ਨਾ ਖਡੂਰ ਸਾਹਿਬ ਦੀ ਧਰਤੀ ਜੋਗੀਆਂ ਦਾ ਆਇਆ, ਤੇ ਆਉਂਦੇ ਸਾਰ ਉਹਨਾਂ ਨੇ ਸਵਾਲ ਕੀਤਾ, ਭਈ ਗੁਰਮੁਖਾ ਅਸੀਂ ਇੱਕ ਸਵਾਲ ਲੈ ਕੇ ਆਏ ਹਾਂ। ਉਹ ਸਵਾਲ ਇਹ ਆ ਭਈ ਬਾਬੇ ਨਾਨਕ ਨੇ ਤੁਹਾਡੇ ਵਿੱਚ ਕੀ ਵੇਖਿਆ ਹੈ, ਤੁਹਾਡੇ ਅੱਗੇ ਝੁਕ ਗਏ? ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਮੁਸਕਰਾਏ, ਕਹਿਣ ਲੱਗੇ ਆਪ ਨਰਨ ਕਲਾ ਧਰ ਜਗ ਮੈਂ ਪਰਵਰੇ ਹੋ, ਤੇ ਨਿਰੰਕਾਰ ਦਾ ਸਰੂਪ ਹੈ, ਉਹਨੂੰ ਕੌਣ ਝੁਕਾ ਸਕਦਾ? ਤੁਹਾਨੂੰ ਭੁਲੇਖਾ ਲੱਗਾ ਹੈ, ਮੇਰੇ ਤੇ ਕ੍ਰਿਸ਼ਮਾ ਹੋਇਆ, ਮੇਰੇ ਤੇ ਮਿਹਰ ਹੋਈ, ਮੈਂ ਬਹੁਤ ਨੀਵਾਂ ਸਾਂ। ਤੇ ਕਹਿਣ ਲੱਗੇ ਜਿੱਦਾਂ ਨਾ ਕੋਈ ਬਾਲਕ ਘਰ ਵਿੱਚ ਹੁੰਦਾ ਤੇ ਬਾਪ ਕਮਾਈ ਕਰਨ ਗਿਆ ਹੁੰਦਾ, ਜਾਂ ਸ਼ਾਮ ਨੂੰ ਆਉਂਦਾ ਜਾਂ ਪੰਜੀ ਹੱਥੀ ਦਹੀਂ ਦੇਣੀ ਆਉਂਦਾ ਤੇ ਪਤਾ ਲੱਗਦਾ ਮੇਰਾ ਪਿਤਾ ਜੀ ਆ ਰਹੇ ਨੇ, ਤੇ ਗੁਰੂ ਅੰਗਦ ਦੇਵ ਜੀ ਕਿਉਂ ਜਵਾਬ ਦਿੰਦੇ ਨੇ ਮੇਰੇ ਨਾਲ ਹੋਇਆ ਕੀ? ਕਹਿਣ ਲੱਗਿਆ ਜਦੋਂ ਅੱਗੇ ਆਉਂਦਾ ਨਾ ਪਿਤਾ, ਤੇ ਬਾਲਕ ਦੇ ਨਿਗਾਹ ਜਾਂ ਬਾਹਾਂ ਖਿਲਾਰ ਕੇ ਬਰੂਹਾਂ 'ਚ ਖਲੋ ਜਾਂਦਾ, ਤੇ ਬਾਪ ਫਿਰ ਨੀਵਾਂ ਹੋ ਕੇ ਉਹਨੂੰ ਆਪਣੀ ਗਰਭਕੀ ਲੈ ਕੇ ਤੇ ਆਪਣੇ ਬਰਾਬਰ ਕਰ ਲੈਂਦਾ ਹੈ। ਕਹਿਣ ਲੱਗੇ ਮੇਰੇ ਨਾਲ ਵੀ ਇੱਦਾਂ ਹੋਇਆ, ਬਾਬੇ ਨਾਨਕ ਨੇ ਮੇਰੇ ਤੇ ਤਰਸ ਖਾਧਾ, ਮੈਨੂੰ ਆਪਣੇ ਬਰਾਬਰ ਕਰ ਲਿਆ, ਇਹਨੂੰ ਝੁਕਣਾ ਨਾ ਕਹੋ। ਇਹ ਆ ਗੁਰੂ ਦੀ ਵਡਿਆਈ, ਇਹ ਆ ਜਗ ਦੀ ਜੋਤ ਦੀ ਵਡਿਆਈ, ਜਗਾ ਦਿੰਦਾ ਹੋਰ ਨਾ ਬਥੇਰੀਆਂ ਜਗਾ ਦਿੰਦਾ। ਬਾਬੇ ਨਾਨਕ ਨੇ ਕਿੰਨਾ ਐਸੀ ਰਹਿਮਤ ਵਰਤਾਈ, ਸਮੁੱਚੇ ਜਗਤ ਤੇ ਪਾਵਨ ਸਥਾਨ ਬਣੇ ਨੇ, ਸਮੁੱਚੇ ਜਗਤ ਦੇ ਹਰ ਥਾਂ ਤੇ ਹਰ ਨਗਰ ਵਿੱਚ ਉਹਦੀ ਸਿੱਖੀ ਦੀ ਬਾਤ ਚੱਲਦੀ ਪਈ ਹੈ। ਗੁਰੂ ਨਾਨਕ ਦੇਵ ਮਹਾਰਾਜ ਰਹਿਮਤ ਕਰਨ, ਕਿਤੇ ਅਸੀਂ ਵੀ ਉਹਨੂੰ ਭਾ ਜਾਈਏ, ਕਿਤੇ ਸਾਨੂੰ ਵੀ ਆਪਣੀ ਗਲਕੜੀ 'ਚ ਲੈ ਲਵੇ, ਬਸ ਸਾਡਾ ਤਰਲਾ ਇੰਨਾ ਕੀ ਹੈ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਸਲੋਕ ਲਿਖਦੇ ਨੇ ਆਪਣੇ ਨੇ, ਕਿਉਂਕਿ ਪਹਿਲੀ ਪੌੜੀ ਨਾਲ ਸਲੋਕ ਗੁਰੂ ਅਰਦਾਸ ਮਹਾਰਾਜ ਜੀ ਦੇ ਉਚਾਰਨ ਕੀਤਾ ਸੀਗਾ, ਦਰਜ ਕੀਤਾ ਸਨ। ਪਹਿਲਾ ਸਲੋਕ ਉਹਨਾਂ ਦਾ, ਅੱਗੇ ਦੂਜਾ ਗੁਰੂ ਸਾਹਿਬ ਨਾਨਕ ਦੇਵ ਮਹਾਰਾਜ ਜੀ ਦਾ। ਇੱਥੇ ਦੋਵੇਂ ਸਲੋਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨੇ, ਤੇ ਪੌੜੀਆਂ ਤੇ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਉਚਾਰਨ ਕੀਤੇ, ਵਾਰ ਉਹਨਾਂ ਦੀ ਹੈ, ਮਲਹਾਰ ਕੀ ਵਾਰ ਦੀ ਆਪਾਂ ਦੂਜੀ ਪੌੜੀ ਨੂੰ ਉਚਾਰਨ ਲੱਗੇ। ਕਹਿਣ ਲੱਗੇ ਸਤਿਗੁਰ ਸੱਚੇ ਪਾ, ਸਲੋਕ ਮਹਲਾ ਪਹਿਲਾ, ਨਾਨਕ ਸਾਵਣ ਜੇ ਵਸੈ ਚੌਂ ਉਮਾਹਾ ਹੋਏ। ਗੁਰੂ ਪਾਤਸ਼ਾਹ ਨੇ ਬੜੇ ਢੰਗ ਤਰੀਕੇ ਸਾਨੂੰ ਸਮਝਾਉਣ ਲਈ ਲੱਭੇ ਨੇ, ਮਿਸਾਲਾਂ ਸਾਡੇ ਆਪਣੇ ਜੀਵਨ ਵਿੱਚੋਂ ਦਿੱਤੀਆਂ ਨੇ, ਸਾਡੇ ਨਾਲ ਸੰਬੰਧਿਤ ਦਿੱਤੀਆਂ ਨੇ, ਜਿਨ੍ਹਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਾਂ, ਜਿੰਨੇ ਪ੍ਰਮਾਣ ਨੇ ਉਹ ਸਾਡੇ ਸਾਹਮਣੇ ਵਰਤਣ ਵਾਲੇ ਜੋ ਕਲਾਵਾਂ ਨੇ ਉਹਨਾਂ ਨੂੰ ਦਿੱਤਾ ਹੈ। ਸਮਝਾਉਣ ਲਈ ਸਤਿਗੁਰ ਸੱਚੇ ਪਾਤਸ਼ਾਹ ਨੇ ਵੱਖੋ ਵੱਖਰੀਆਂ ਬਾਣੀਆਂ ਰਚਨ ਕੀਤੀਆਂ, ਰੁੱਤੀ ਨਾਂ ਦੀ ਬਾਣੀ ਉਚਾਰਨ ਕੀਤੀ, ਦਿਨ ਰਹਿਣ ਨਾਂ ਦੀ ਬਾਣੀ ਉਚਾਰਨ ਕੀਤੀ, ਥਿੱਥੀ ਵ ਨਾਂ ਦੀ ਬਾਣੀ ਉਚਾਰਨ ਕੀਤੀ, ਬਾਰਾਂ ਮਾਹ ਨਾਂ ਦੀ ਬਾਣੀ ਉਚਾਰਨ ਕੀਤੀ, ਵੀ ਮਨੁੱਖ ਕਿਸੇ ਤਰ੍ਹਾਂ ਸਮਝ ਲਵੇ। ਤੇ ਬਾਰਾਂ ਮਾਹਾਂ ਵਿੱਚ
ਸ਼ਹਿਨਸ਼ਾਹ ਨੇ ਵੱਖੋ ਵੱਖਰੇ ਮਹੀਨੇ ਦਾ ਨਾਂ ਲੈ ਕਰਕੇ, ਕਿਉਂਕਿ 12 ਮਾਹ ਪੰਜਾਬੀ ਦੀ ਕਾਵਿ ਰਚਨਾ ਬਹੁਤ ਸਾਰੇ ਵਿਦਵਾਨਾਂ ਨੇ ਲਿਖੀ ਹੈ। ਗੁਰੂ ਨਾਨਕ ਦੇਵ ਜੀ ਦਾ 12 ਮਾਹ, ਪੰਚਮ ਪਾਤਸ਼ਾਹ ਦਾ, ਦਸਮ ਪਾਤਸ਼ਾਹ ਦਾ 12 ਮਾਹ, ਹੋਰ ਬਹੁਤ ਸਾਰੇ ਕਵੀ ਅੱਜ ਵੀ ਲਿਖਦੇ ਨੇ। ਸ਼ਹਿਨਸ਼ਾਹ ਨੇ ਕੀ ਬਖਸ਼ਿਸ਼ ਕੀਤੀ ਵੀ ਸਾਉਣ ਦੇ ਮਹੀਨੇ ਦੀ ਗੱਲ ਚਰਚਾ ਕਰਦਿਆਂ ਕਰਦਿਆਂ ਪਹਿਲਾਂ ਹਾੜ ਦਾ ਜ਼ਿਕਰ ਕੀਤਾ ਕਿ ਕਿਵੇਂ ਹਾੜ ਦੇ ਵਿੱਚ ਬੇਅੰਤ ਗਰਮੀ, ਬੇਅੰਤ ਅਸਾੜਤ, ਪੰਦਾ ਤਿਸ ਲੱਗੇ ਹਰ ਨਾ ਹੋਣਾ ਜਿੰਨਾ ਪਾਸ ਅਸਾੜ ਹੁਣ ਦਿੱਤਾ ਕਿ ਹਾੜ ਦੇ ਮਹੀਨੇ ਵਿੱਚ ਉਹ ਤਪਦਾ ਜਿਨ੍ਹਾਂ ਦੇ ਕੋਲ ਹਰੀ ਦਾ ਨਾਮ ਨਹੀਂ ਹੈ, ਜਿਹੜੇ ਟੁੱਟੇ ਹੋਏ ਨੇ ਇਉਂ ਕਹਿ ਲਈਏ ਨਿਰੰਕਾਰ ਦੇ ਨਾਮ ਨਾਲੋਂ ਜਿਹੜੇ ਟੁੱਟ ਗਏ ਉਹਨਾਂ ਦੇ ਅੰਦਰ ਤਪਸ਼ ਹੈ ਤੇ ਉਸ ਤਪਸ ਵਿੱਚੋਂ ਇੱਕ ਅਰਦਾਸ ਪੈਦਾ ਹੋਈ, ਕਲਮਲ ਹੋਈ ਬੇਦਨੀ ਅਰਦਾਸ ਕਰੇ ਲੈ ਬੁਲਾਏ। ਕਲਮਲ ਦਾ ਹੁੰਦਾ ਹੈ ਮਤਲਬ ਕਲ ਹੁੰਦਾ ਅੱਗ ਸੇਕ, ਤਪਸ਼ ਕਲਯੁਗ ਤਾਂ ਹੀ ਕਿਹਾ ਗਿਆ ਨਾ, ਕਲਯੁਗ ਰਥ ਅਗਨ ਕਾ, ਮਲ ਤੋਂ ਮਤਲਬ ਮਹਿਲ ਰੇਤ ਮਿੱਟੀ, ਸੁੱਕ ਗਈ ਜ਼ਮੀਨ ਇੰਨੀ ਸੁੱਕ ਗਈ ਧੂੜ ਬਣ ਗਈ, ਸੇਕ ਨਾਲ ਸੁੱਕ ਕੇ ਧੂੜ ਬਣ ਗਈ, ਉੱਡਣ ਲੱਗ ਪਈ, ਜਿੱਥੇ ਲੱਗਦੀ ਉਹਨੂੰ ਲਕਾ ਲੈਂਦੀ, ਜਿਸ ਚੀਜ਼ 'ਤੇ ਪੈਂਦੀ ਉਹਨੂੰ ਲਕਾ ਲੈਂਦੀ ਹੈ। ਕੱਲ੍ਹ ਦਾ ਮਤਲਬ ਮਲ ਨਾਲ ਸੰਬੰਧਿਤ ਹੈ। ਕਹਿਣ ਲੱਗੇ ਅਰਦਾਸ ਕੀਤੀ ਉਸ ਤੜਫਦੀ ਹੋਈ ਰੂਹ ਨੇ ਕਹਿ ਲਓ, ਜਾਂ ਧਰਤ ਨੇ ਕੀਤੀ ਅਰਦਾਸ ਕਹਿ ਲਈਏ, ਤਪਦੇ ਹੋਏ ਲੋਕਾਂ ਨੇ ਅਰਦਾਸ ਬੇਨਤੀ ਕੀਤੀ, ਉਹਦੇ ਵਿੱਚੋਂ ਕੀ ਹੋਇਆ, ਸਾਵਣ ਦਾ ਮਹੀਨਾ ਬਣ ਗਿਆ। ਸਾਵਣ ਸਰਸੀ ਕਾਮਣੀ ਚਰਨ ਕਵਲ, ਐਸੀ ਅਵਸਥਾ ਬਣ ਗਈ। ਨਿਰੰਕਾਰ ਨੇ ਤਪਸ਼ ਨੂੰ ਵੇਖ ਕਰਕੇ, ਲੋਕਾਂ ਦੀ ਅਰਦਾਸ ਨੂੰ ਸੁਣ ਕਰਕੇ ਤੇ ਉਸ ਮੇਘੇ ਨੂੰ ਫਰਮਾਨ ਹੋਇਆ, ਜਿਵੇਂ ਚਾਦਰ ਗਿਲਕਦਾ ਸੀ ਨਾ ਬੱਬੀਹਾ, ਅੰਮ੍ਰਿਤ ਵੇਲੇ ਬੋਲਿਆ ਤਾਦਰ ਸੁਣੀ ਪਕਾਰ, ਮੇਘੇ ਨੂੰ ਫਰਮਾਨ ਹੋਇਆ ਵਰਸੋ ਕਿਰਪਾ ਧਾਰ। ਹੁਣ ਅੰਦਰੋਂ ਤਪਸ਼ ਦੇ ਸਤਾਏ ਹੋਏ ਵਿਕਾਰਾਂ ਦੇ ਮਾਰੀ ਹੋਈ ਆਤਮਾ ਨੇ ਪੁਕਾਰ ਕੀਤੀ, ਨਿਰੰਕਾਰ ਨੇ ਸੁਣ ਲਈ, ਬਲਦਲ ਰੂਪੀ ਗੁਰੂ ਨੂੰ ਕਿਹਾ ਵੀ ਤੁਸੀਂ ਰਹਿਮਤ ਵਰਤਾਓ, ਤੁਸੀਂ ਬਖਸ਼ਿਸ਼ ਕਰੋ, ਇਸ ਤਪਸ਼ ਨੂੰ ਦੂਰ ਕਰੋ, ਲੋਕਾਂ ਦੀ ਅਰਦਾਸ ਹੈ, ਤਪਸ਼ਦੇ ਹੋਏ ਲੋਕਾਂ ਦੀ ਅਰਦਾਸ ਜਿਹੜੇ ਵਿਕਾਰਾਂ ਤੋਂ ਸਤਾਏ ਹੋਏ ਨੇ। ਹੁਣ ਗੁਰੂ ਦਾ ਫਰਮਾਨ ਸੁਣ ਕੇ, ਅਕਾਲ ਪੁਰਖ ਦਾ ਫਰਮਾਨ ਸੁਣ ਕੇ ਤੇ ਮੇਘ ਰੂਪੀ ਗੁਰੂ ਨੇ ਬਖਸ਼ੀ, ਗੁਰੂ ਪ੍ਰਚਾਰ ਕਰਦਾ, ਗੁਰੂ ਰਹਿਮਤ ਕਰਦਾ, ਗੁਰੂ ਵਰਖਾ ਕਰਦਾ, ਬੱਦਲਾਂ ਦੀ ਤਰ੍ਹਾਂ ਉੱਚੇ ਨੀਵੇਂ ਥਾਂ ਤੇ ਜਿੱਥੇ ਵੀ ਹੋਵੇ ਉੱਥੇ ਪਾਣੀ ਪਹੁੰਚਾ ਦਿੰਦਾ ਹਰ ਥਾਂ ਤੇ। ਉਹ ਗੱਲ ਵੱਖਰੀ ਵੀ ਜਿਹਦਾ ਹਿਰਦਾ ਟਿੱਬੇ ਦੀ ਤਰ੍ਹਾਂ ਪਹਿਲਾਂ ਹੀ ਭਰਿਆ ਹੋਇਆ ਹੈ, ਉਹ ਕਿਵੇਂ ਜਜ਼ਬ ਕਰੇਗਾ, ਬੜੀ ਔਖੀ ਬਾਤ। ਜਿਸ ਨੇ ਹੌ ਮਾਰ ਕੇ ਆਪਣੇ ਨੂੰ ਨੀਵਾਂ ਕਰ ਲਿਆ, ਟੋਆ ਬਣ ਗਿਆ, ਉਹਦੇ ਚ ਪਕੜ ਹੋ ਜਾਂਦੀ, ਉਹ ਭਰ ਜਾਂਦਾ ਹੈ, ਉਹ ਲਵੋ ਲਭ ਹੋ ਜਾਂਦਾ ਹੈ। ਇਹੀ ਵਸਤ ਹੈ ਗੁਰੂ ਕੇ ਇਹਨਾਂ ਪਾਵਨ ਬਚਨਾਂ ਵਿੱਚ ਜ਼ਿਕਰ ਕੀਤਾ ਹੈ ਕਿ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਕਲਮਲ ਹੋਏ ਲੋਕਾਂ ਨੂੰ, ਅੰਦਰੋਂ ਸੜੇ ਹੋਏ ਨੂੰ, ਮੈਲ ਨਾਲ ਭਰੇ ਹੋਏ ਵਿਕਾਰਾਂ ਨਾਲ ਵਕਤੀ ਦੇ ਉੱਤੇ ਗੁਰੂ ਦੇ ਹੁਕਮਾਂ ਦਾ ਮੀਂਹ ਪੈਣ ਦਾ ਹੁਕਮ ਕੀਤਾ, ਗੁਰੂ ਨੂੰ ਭੇਜਿਆ ਹੈ ਤੇ ਗੁਰੂ ਹਰ ਇੱਕ ਤੇ ਵਰਸਦਾ ਹੈ। ਉੱਥੇ ਕੋਈ ਗਰੀਬ ਕੋਈ ਅਮੀਰ ਦੀ ਬਾਤ ਨਹੀਂ, ਉੱਚੇ ਨੀਵੇਂ ਦੀ ਕੋਈ ਬਾਤ ਨਹੀਂ, ਨਾ ਕੋਈ ਬਰਾਦਰੀ ਦੀ ਬਾਤ, ਨਾ ਧਰਮ ਦੀ ਬਲ, ਹਰ ਥਾਂ ਉਹਨੇ ਵਰਸਣਾ, ਕੋਈ ਚਾਹਵੇ ਜਾਂ ਨਾ ਚਾਹਵੇ, ਉਪਦੇਸ਼ ਹਰ ਇੱਕ ਨੂੰ ਦਿੰਦਾ, ਮਨਮੁੱਖ ਵੀ ਗੁਰੂ ਘਰ ਆਉਂਦਾ। ਪ੍ਰਿਥੀ ਚੰਦ ਸਾਰੀ ਜ਼ਿੰਦਗੀ ਗੁਰੂ ਕਿਆਂ ਦੇ ਗੁਰੂ ਘਰ 'ਚ ਹੀ ਰਿਹਾ, ਪ੍ਰਬੰਧਕ ਚੰਗਾ ਸੀ, ਮਾਇਆ ਨਾਲ ਪ੍ਰੀਤੀ ਨਹੀਂ ਛੱਡ ਸਕਿਆ, ਲੰਗਰ ਵਿੱਚੋਂ ਵੀ ਆਪਣੇ ਆਪ ਘਰ ਵੱਲ ਨੂੰ ਖਿੱਚਦਾ ਹੈ, ਗੁਰਗੱਦੀ ਨੂੰ ਵੀ ਚਾਹੁੰਦਾ ਮੇਰੇ ਘਰ ਵਿੱਚ ਆ ਜਾਵੇ, ਬੜਾ ਉਹਨੇ ਕੀਤਾ, ਬੜਾ ਕੁਛ ਨਹੀਂ ਸਮਝ ਸਕਿਆ ਨਾ ਮਨਮੁੱਖ। ਹਰ ਇੱਕ ਦੇ ਵੱਸ ਦੀ ਬਾਤ ਨਹੀਂ ਵੀ ਗੁਰੂ ਦੀ ਬਾਤ ਨੂੰ ਸਮਝ ਲਵੇ, ਇਹ ਵੀ ਰਹਿਮਤ ਹੀ ਹੈ। ਇੱਥੇ ਵੀ ਮੇਰਾ ਮਾਲਕ ਇਸ਼ਾਰਾ ਕੁਛ ਇਸ ਤਰ੍ਹਾਂ ਦਾ ਦੇ ਰਹੇ ਨੇ, ਕਹਿਣ ਲੱਗੇ ਨਾਨਕ ਸਾਵਣ ਜੇ ਵਸੇ ਚਉ ਅਮਾਹਾ ਹੋਏ। ਜਦੋਂ ਸਾਵਣ ਪਿਆ, ਵਰਖਾ ਪਈ, ਗੁਰੂ ਨੇ ਬਖਸ਼ਿਸ਼ ਕੀਤੀ, ਚੌਂ ਵਾਹ ਚੌਂ ਜਣਿਆਂ ਨੂੰ ਜਨਮ ਦਾ ਜ਼ਿਕਰ ਕਰਕੇ ਤੇ ਇੱਕ ਸੱਚੇ ਪਾਤਸ਼ਾਹ ਐਸਾ ਦ੍ਰਿਸ਼ਟਾਂਤ ਦੇ ਰਹੇ ਨੇ
ਕਿ ਉਹਨਾਂ ਦੇ ਮਨ ਵਿੱਚ ਚਾਓ ਪੈਦਾ ਹੁੰਦਾ ਹੈ। ਕਿਹਦੇ ਕਿਹਦੇ ਚਾਓ ਪੈਦਾ ਹੁੰਦਾ? ਨਾਗਾਂ, ਮਿਰਗਾਂ, ਨਾਗ ਹੁੰਦੇ ਨੇ ਸੱਪ, ਅਤੇ ਮਿਰਗ ਹੁੰਦਾ ਹਿਰਨ। ਹਿਰਨਾਂ ਦੇ ਵਿੱਚ, ਕਿਉਂਕਿ ਪਿਆਸੇ ਵਿਚਾਰੇ ਥਲਾਂ ਵਿੱਚ ਤੜਫਦੇ ਸਨ, ਮਿਰਗ ਤਿਸ਼ਨਾ ਪਿੱਛੇ ਲੱਗ ਲੱਗ ਕੇ ਖੜੇ, ਕਿੰਨੇ ਇਹਨਾਂ ਦੇ ਸਾਥੀ ਮਰ ਗਏ। ਮੀਂਹ ਪੈ ਗਿਆ, ਹਰਾਵਲ ਹੋ ਗਈ, ਸਾਰੇ ਪਾਸੇ ਹਰਿਆਵਲ, ਥੱਲੇ ਘਾਹ ਉੱਗ ਪਏ, ਬੂਟੀਆਂ ਉੱਗ ਪਈਆਂ, ਕਰੁੰਬੜੀਆਂ ਖਾਣ ਲਈ ਮੌਕਾ ਬਣ ਗਿਆ, ਬੜੀ ਖੁਸ਼ੀ ਹੋਈ। ਸਾਵਣ ਦੇ ਮਹੀਨੇ ਵਿੱਚ ਸੱਪ ਨਿਕਲ ਆਉਂਦੇ ਨੇ, ਢਿੰਗੋਂ ਫਿਰੇ ਡਸੰਦੇ ਦੀ ਗੱਲ ਜਿਹੜਾ ਜ਼ਿਕਰ ਕੀਤਾ ਬਾਰਾਂ ਮਾਹ ਦੇ ਵਿੱਚ, ਬੜੀ ਖੁਸ਼ੀ ਹੈ। ਮੱਛੀਆਂ ਤੜਫਦੀਆਂ ਸਨ ਥੋੜ੍ਹੇ ਥੋੜ੍ਹੇ ਪਾਣੀ ਦੇ ਵਿੱਚ, ਬੜਾ ਉਮਾਹ ਪੈਦਾ ਹੋ ਗਿਆ। ਰਸੀਆਂ, ਰਸਾਂ ਦੇ ਜਿਹੜੇ ਲਖਾਇਕ ਸਨ, ਜਿਨ੍ਹਾਂ ਰਸਨਾ ਜਿਹੜੇ ਚਾਹੁੰਦੇ ਨੇ ਆਨੰਦ ਭੋਗਣਾ, ਘਰ ਧਨ, ਜਿਨ੍ਹਾਂ ਦੇ ਘਰ ਧਨ ਹੈ, ਐਸੇ ਰਸਰੀ ਪਦਾਰਥਾਂ ਦੇ ਮੰਨਣ ਵਾਲੇ ਲੋਕਾਂ ਨੂੰ ਬੜੀ ਖੁਸ਼ੀ ਹੁੰਦੀ ਹੈ। ਮੌਸਮ ਠੰਡਾ ਹੋ ਗਿਆ, ਹਵਾ ਰੁਮਕਣ ਲੱਗ ਪਈ, ਹੁਣ ਦਿੱਤੇ ਹੋਏ ਪਦਾਰਥਾਂ ਦੇ ਭੋਗਾਂ ਨੂੰ ਮੰਨਣ ਦਾ ਮੌਕਾ ਮਿਲ ਗਿਆ। ਇਉਂ ਕਹਿ ਲਈਏ, ਜਦੋਂ ਨਿਰੰਕਾਰ ਦੀ ਵਰਖਾ ਹੁੰਦੀ ਹੈ ਅਤੇ ਜਿਨ੍ਹਾਂ 'ਤੇ ਰਹਿਮਤ ਹੋਏ ਨਾ, ਉਹ ਇਸ ਦਾ ਆਨੰਦ ਮਾਣਦੇ ਨੇ, ਉਹ ਮਾਲੋ ਮਾਲ ਹੋ ਜਾਂਦੇ ਨੇ, ਮੋਰ ਪਹਿਲਾਂ ਪਾਉਣ ਲੱਗ ਜਾਂਦੇ ਨੇ, ਚਿੜੀਆਂ ਚਹਿਕ ਚਕਾਉਂਦੀਆਂ ਨੇ, ਤਾਲ ਭਰ ਜਾਂਦੇ ਨੇ, ਸਾਰੇ ਪਾਸੇ ਮਿੱਠੀ ਮਿੱਠੀ ਹਵਾ ਰਮਕਦੀ ਹੈ। ਇਹ ਗੁਰਬਾਣੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਬਚਨਾਂ ਵਿੱਚੋਂ ਨਿਕਲਦੀ। ਗੁਰੂ ਕੇ ਪਾਵਨ ਰੂਪਾਂ ਦੀ ਜਦੋਂ ਵਰਖਾ ਹੁੰਦੀ ਹੈ, ਇਹ ਹਾਲਾਤ ਬਣ ਜਾਂਦੇ ਨੇ ਅਤੇ ਜਗਿਆਸੂ ਗੁਰਮੁਖ ਪਿਆਰੇ ਉਹਦਾ ਲਾਹਾ ਲੈ ਜਾਂਦੇ ਨੇ। ਲੇਕਿਨ ਕੁਝ ਐਸੇ ਵੀ ਨੇ ਜਿਹੜੇ ਇਸ ਮੌਸਮ ਤੋਂ, ਇਸ ਹਾਲਾਤ ਤੋਂ, ਗੁਰੂ ਕੇ ਪਾਵਨ ਬਚਨਾਂ ਤੋਂ ਖੁਸ਼ੀ ਨਹੀਂ ਲੈ ਪਾਉਂਦੇ। ਉਹ ਵਿਛੋੜੇ ਵਿੱਚ ਪੈਂਦੇ ਨੇ, ਉਹਨਾਂ 'ਤੇ ਮੁਸੀਬਤਾਂ ਦਾ ਢੇਰ ਪੈ ਜਾਂਦਾ, ਕਹਿ ਲਈਏ ਉਹ ਸਮਝ ਨਹੀਂ ਪਾਉਂਦੇ। ਸਾਵਣ ਮਹੱਲਾ ਪਹਿਲਾ, ਨਾਨਕ ਸਾਵਣ ਜੇ ਵਸੈ ਚੌਂ ਵਿਛੋੜਾ ਹੋਏ। ਜੇ ਸਾਵਣ ਵਸਦਾ, ਮੀਂਹ ਪੈਂਦਾ ਹੈ, ਤੇ ਚੌਂ ਜੀਵਾਂ ਦੇ ਵਿੱਚ ਇਹੋ ਜਿਹੇ ਲੋਕ ਜਿਨ੍ਹਾਂ ਵਿੱਚ ਵਿਛੋੜੇ ਦੀ ਭਾਵਨਾ ਪੈ, ਵਿਛੋੜਾ ਪੈ ਜਾਂਦਾ, ਉਹ ਨਹੀਂ ਚਾਹੁੰਦੇ। ਉਹਦੇ ਵਿੱਚ ਕਹਿੰਦੇ, ਗਾਏ ਪੋਤਾ ਨਿਰਦਨ ਪੰਥੀ ਚਾਕਰ ਹੋਏ। ਮੀਂਹ ਪੈ ਜਾਏ, ਚਰਾਂਦਾ ਕਾਇਮ ਹੋ ਗਈਆਂ, ਦੋ ਅਰਥੇ ਦੇ ਕੀਤੇ ਗਏ ਨੇ, ਗਾਈ ਪੁੱਤਰ, ਗਾਈ ਦਾ ਪੁੱਤਰ, ਬੈਲ ਜਾਂ ਵਿਛੇਰਾ, ਵਛੜਾ। ਚਰਾਂਦਾ ਹਰਿਆਵਲ ਹੋ ਗਈਆਂ ਤੇ ਉਹਨਾਂ ਨੂੰ ਚਾਰਨ ਲਈ ਲੈ ਗਿਆ, ਬੱਚਾ ਘਰੇ ਰਹਿ ਗਿਆ, ਇਹਨਾਂ ਦਾ ਵਿਛੋੜਾ ਪੈ ਗਿਆ। ਜਾਂ ਇਉਂ ਕਹਿ ਲਈਏ, ਦੂਜੇ ਵਿਦਵਾਨਾਂ ਨੇ ਅਰਥ ਕੀਤਾ ਕਿ ਗਾਈ ਦੇ ਪੁੱਤਰ ਬੈਲ ਜਿਹੜੇ ਨੇ, ਕਿਉਂਕਿ ਹੁਣ ਧਰਤ ਜਿਹੜੀ ਉਹ ਗਿੱਲੀ ਹੋ ਗਈ ਹੈ ਅਤੇ ਹਾਲੀ ਲੋਕਾਂ ਨੇ ਹਲ ਜੋੜਿਆ ਸਵੇਰ ਤੋਂ ਸ਼ਾਮ ਤੀਕ, ਚੱਲ ਸੋ ਚੱਲ, ਉਹਨਾਂ ਨੂੰ ਫਿਰ ਇਹ ਰੁੱਤ ਸੁੱਖ ਨਾ ਪਿਆ, ਸਗੋਂ ਦੁੱਖ ਦਾ ਕਾਰਨ ਬਣ ਗਈ। ਨਿਰਧਨਾ, ਗਰੀਬ ਬੰਦੇ ਲਈ ਵੀ ਮੁਸੀਬਤ ਬਣ ਜਾਂਦੀ ਹੈ ਜਦੋਂ ਸੌਣ ਆ ਜਾਂਦਾ ਹੈ, ਉਹਦੀ ਦਿਹਾੜੀ ਟੁੱਟਦੀ ਹੈ, ਕੰਮ ਮਿਲਦਾ ਨਹੀਂ, ਕੋਠੇ ਚੁੰਦੇ ਨੇ, ਹੋਰ ਮੁਸੀਬਤਾਂ, ਠੰਡ ਲੱਗਦੀ ਹੈ, ਚੁੱਲ੍ਹਾ ਬਲਦਾ ਨਹੀਂ, ਬਾਲਣ ਗਿੱਲਾ ਹੋ ਜਾਂਦਾ, ਕਈ ਸਮੱਸਿਆਵਾਂ। ਇਹ ਮਨਮੁੱਖ ਲੋਕਾਂ ਦੀ ਵਿਵਸਥਾ ਕੀਤੀ ਹੈ। ਪੰਥੀ, ਜਿਹਨਾਂ ਨੇ ਮੁਸਾਫਰ ਲੋਕ, ਰੁਕਾਵਟ ਪੈ ਜਾਂਦੀ ਹੈ, ਬਰਸਾਤ ਖੋਰੇ ਕਿੱਥੇ ਆ ਜਾਣੀ ਹੈ, ਸੁੱਕ ਪੱਕੇ ਕਿਆ ਪਹੁੰਚ ਜਾਣਾ, ਕਿਆ ਕਿਤੇ ਮੀਂਹ ਆ ਗਿਆ, ਕਿੰਨੇ ਨੇ ਚੱਲਣਾ ਕਿ ਨਹੀਂ ਚੱਲਣਾ, ਰਸਤੇ ਵਿੱਚ ਕੋਈ ਸਲਾਹ ਮਿਲਣੀ ਕਿ ਨਹੀਂ ਮਿਲਣੀ, ਉਹਨਾਂ ਦੀ ਵੀ ਦੁੱਖ ਦਾ ਕਾਰਨ ਬਣ ਜਾਂਦੀ। ਚਾਕਰ, ਨੌਕਰ ਲਈ ਵੀ ਔਖਾ ਹੈ, ਨੌਕਰ, ਕਿਉਂਕਿ ਮਾਲਕ ਨੇ ਘਰੇ ਬਹਿ ਜਾਣਾ, ਬਾਹਰ ਮੀਂਹ ਦੇ ਸਾਰੇ ਕੰਮ ਧੰਦੇ ਜਿਹੜੇ ਨੇ ਚਾਕਰ ਦੇ ਜਿੰਮੇ ਪੈਣੇ, ਜੇ ਚਾਕਰ ਨੂੰ ਦਿਹਾੜੀ ਨਾਮ ਲਈ ਤਾਂ ਵੀ ਉਹਦੇ ਲਈ ਔਖਾ ਹੈ। ਇਸ ਲਈ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਨਿਰੰਕਾਰ ਦੇ ਨਾਮ ਦੀ ਵਰਖਾ ਹੁੰਦੀ ਹੈ। ਕੁਝ ਲੋਕ ਲਾਹਾ ਲੈ ਜਾਂਦੇ ਨੇ, ਕੁਝ ਨਫ਼ਰਤ ਕਰਦੇ ਨੇ, ਕੁਝ ਨਹੀਂ ਲੈ ਪਾਉਂਦੇ, ਮਨਮੁੱਖ ਨਹੀਂ ਲੈ ਪਾਉਂਦਾ, ਉਹਦੇ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਕਰ ਪਾਉਂਦਾ। ਇਹ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ। ਅੱਗੇ ਮੇਰੇ ਮਾਲਕ ਜੀ ਪੌੜੀ ਸ਼ੁਰੂ ਕਰਦੇ ਨੇ, ਕੱਲ ਦੀ ਪੌੜੀ ਵਿੱਚ ਮੇਰੇ ਮਾਲਕ ਨੇ ਆਖਰੀ ਪੰਕਤੀ ਸਾਨੂੰ ਬਖਸ਼ਿਸ਼ ਕੀਤੀ ਸੀ, ਸੱਚੇ ਤਖ਼ਤ ਨਿਵਾਸ ਹੋਰ ਆਵਣ ਜਾਣਿਆ, ਕਿਵੇਂ ਕਿਵੇਂ ਚੰਦੋਆ ਤਾਣਿਆ, ਕਿਵੇਂ ਧਰਤ ਬਣਾਈ, ਕਿਵੇਂ ਸਮਾਨ ਬਣਾਇਆ, ਕਿਵੇਂ ਕਿਵੇਂ ਸਾਰੀ ਕਾਇਨਾਤ ਨੂੰ
ਨਿਰੰਕਾਰ ਨੇ ਆਪਣੇ ਹੁਕਮ ਨਾਲ ਪ੍ਰਗਟ ਕੀਤਾ ਹੈ ਤੇ ਆਪ ਇਸ ਸਮੁੱਚੇ ਜਗਤ ਦੇ ਤਖ਼ਤ ਤੇ ਬਿਰਾਜਮਾਨ ਹੋ ਗਿਆ ਹੈ। ਕਹਿ ਲਈਏ ਇਹਦੇ ਵਿੱਚ ਹਾਜ਼ਰ ਰਹਿਣ ਵਾਲਾ ਰਾਜ ਭਾਗ ਦਾ ਮਾਲਕ, ਸਮੁੱਚੀ ਕਾਇਨਾਤ ਦਾ ਮਾਲਕ ਆਪ ਇਹਦੇ ਵਿੱਚ ਰਮ ਕੇ ਤੇ ਤਖ਼ਤ ਤੇ ਸਮਝ ਲਓ ਧਰਤ ਤੇ ਚੰਦਵਾ ਸਮਾਨ ਦਾ ਤਾਣ ਕੇ ਬੈਠ ਗਿਆ ਹੈ। ਉਸ ਤੋਂ ਬਿਨਾਂ ਸਾਰਾ ਸੰਸਾਰ ਜਿਹੜਾ ਹੈ ਇਹ ਆਉਣ ਜਾਣ ਦੇ ਗੇੜ ਚ ਪਿਆ, ਉਹ ਸੱਚਾ ਤਖ਼ਤ ਹੈ, ਕਦੀ ਨਹੀਂ ਬਣਦਾ। ਤੇ ਖਿਆਲ ਕਰੋ ਉਸੇ ਤਖ਼ਤ ਦੀ ਨਿਆਈ ਹੀ ਗੁਰੂ ਪਾਤਸ਼ਾਹ ਨੇ ਅਕਾਲ ਤਖ਼ਤ ਦੀ ਰਚਨਾ ਕੀਤੀ ਸੀ ਤੇ ਉਹਦਾ ਮਕਸਦ ਸੀ ਕਿ ਸੱਚੇ ਦਾ ਤਖ਼ਤ ਦਾ ਹੁਕਮ ਜਿਹੜਾ ਉਹ ਅਟਲ ਹੁੰਦਾ, ਉਹ ਨਹੀਂ ਜੇ ਬਦਲਿਆ ਜਾ ਸਕਦਾ। ਅਕਾਲ ਤਖ਼ਤ ਦਾ ਮਤਲਬ ਇਹ ਹੈ ਨੀ ਸੱਚ ਦਾ ਹੁਕਮ ਕਰਨਾ ਹੈ, ਇੱਥੋਂ ਜੋ ਹੁਕਮ ਹੈ ਉਹ ਅਟਲ ਹੈ, ਉਹ ਸੱਚਾ ਹੈ, ਉਹ ਨਹੀਂ ਬਦਲਿਆ ਜਾ ਸਕਦਾ। ਸੰਸਾਰੀ ਤਖ਼ਤਾਂ ਦੇ ਜਦੋਂ ਉਹਦੇ ਮਾਲਕ ਬਦਲ ਜਾਂਦੇ ਨੇ, ਰਾਜਾ ਬਦਲ ਗਿਆ ਤੇ ਤਖ਼ਤ ਦਾ ਹੁਕਮ ਵੀ ਬਦਲ ਜਾਂਦਾ ਹੈ, ਲੇਕਿਨ ਸੱਚੇ ਤਖ਼ਤ ਦਾ ਹੁਕਮ ਨਹੀਂ ਬਦਲਦਾ। ਭਲਕ ਬਦਕਿਸਮਤੀ ਸਾਡੀ ਕੌਮ ਦੀ ਵੀ ਹੁਣ ਸਾਡੇ ਤਖ਼ਤਾਂ ਤੋਂ ਵੀ ਅੱਜ ਹੁਕਮਨਾਮਾ ਕੋਈ ਜਾਰੀ ਹੁੰਦਾ ਤੇ ਕੱਲ੍ਹ ਨੂੰ ਕੋਈ ਹੋ ਜਾਂਦਾ, ਪਰਸੋਂ ਅਗਲਾ ਜਥੇਦਾਰ ਹੁੰਦਾ ਹੋਰ ਕਰ ਦਿੰਦਾ, ਉਹ ਪੁਰਾਣੇ ਜਥੇਦਾਰ ਦੇ ਦਿੱਤੇ ਹੋਏ ਹੁਕਮਾਂ ਨੂੰ ਵਾਪਸ ਲੈ ਲੈਂਦਾ, ਇਹ ਤੇ ਬਦਲੇ ਜਾਣ ਲੱਗ ਪਏ, ਗਲਤ ਹੱਥਾਂ ਵਿੱਚ ਚਲੇ ਗਏ। ਸੱਚੇ ਤਖ਼ਤ ਦਾ ਹੁਕਮ ਸੱਚਾ ਸਦਾ ਅਟਲ ਰਹਿਣਾ ਚਾਹੀਦਾ ਸੀ, ਕਿਉਂਕਿ ਹੋਵੇ ਹੀ ਸੱਚਾ ਤੇ ਮੁੜ ਕੇ ਸੱਚ ਨੂੰ ਤੋੜਨ ਦੀ ਲੋੜ ਹੀ ਕੋਈ ਨਹੀਂ। ਜਦੋਂ ਕਿਸੇ ਦਬਾਅ ਹੇਠ ਆ ਕਰਕੇ ਕਿਸੇ ਨੂੰ ਮੁਨਾਫਾ ਦੇਣ ਲਈ, ਕਿਸੇ ਨੂੰ ਮੁਨਾਫਾ ਲੈਣ ਲਈ, ਕਿਸੇ ਨੂੰ ਘਾਟਾ ਪਾਉਣ ਲਈ ਤਖ਼ਤ ਤੋਂ ਹੁਕਮਨਾਮੇ ਹੋਣਗੇ ਤੇ ਉਹਨਾਂ 'ਚ ਅਦਲਾ ਬਦਲੀ ਸਾਡੇ ਸਾਹਮਣੇ, ਕਦੀ ਮੁਆਫ਼ ਕਰ ਦਿੱਤਾ ਤੇ ਕਦੀ ਮੁਆਫ਼ੀ ਵਾਪਸ ਲੈ ਲਈ, ਇਹ ਸਾਡੀ ਕਮਜ਼ੋਰੀ ਹੈ। ਸੱਚੇ ਪਾਤਸ਼ਾਹ ਨੇ ਤਖ਼ਤ ਇਸ ਲਈ ਨਹੀਂ ਸੀ ਰਚਿਆ, ਤਖ਼ਤ ਰਚਿਆ ਸੀ ਸੱਚੇ ਦਾ ਹੁਕਮ, ਜੋ ਟਾਲਿਆ ਨਾ ਜਾ ਸਕੇ, ਜੋ ਮੋੜਿਆ ਨਾ ਜਾ ਸਕੇ। ਗੁਰੂ ਪਾਤਸ਼ਾਹ ਇੱਕ ਮੈਂ ਬਚਨ ਕਿੱਥੇ ਕਹਿ ਦੇਵਾਂ, ਗੁਰੂ ਉਪਦੇਸ਼ ਕਰਦਾ ਤੇ ਅਕਾਲ ਦਾ ਹੁਕਮ ਹੁੰਦਾ ਹੈ, ਹੁਕਮ ਤੇ ਉਪਦੇਸ਼ 'ਚ ਫਰਕ ਹੈ। ਉਪਦੇਸ਼ ਦਾ ਮਤਲਬ ਉਪਦੇਸ਼ ਗੁਰੂ ਨੇ ਕਰਤਾ, ਕੋਈ ਮੰਨਦਾ ਕੋਈ ਨਹੀਂ ਮੰਨਦਾ। ਸਦੀਆਂ ਸਾਨੂੰ ਕਿੰਨਾ ਨਾਮ ਜਪਣ ਦੀ ਗੱਲ ਕਰੀ, ਕਿੰਨਾ ਜਪ ਲੈਂਦੇ, ਕਿੰਨੇ ਆਖੇ ਰੱਖਦੇ ਹਾਂ। ਉਪਦੇਸ਼ ਦਾ ਮਤਲਬ ਉਪਦੇਸ਼ ਦੇ ਦਿੱਤਾ, ਸੁਣਨ ਵਾਲਾ ਮੰਨੇ ਜਾਂ ਨਾ ਮੰਨੇ, ਲੇਕਿਨ ਹੁਕਮ ਦਾ ਮਤਲਬ ਹੁੰਦਾ ਵੀ ਉਹ ਹੁਕਮ ਮੰਨਣਾ ਹੀ ਪੈਣਾ। ਜਿਵੇਂ ਹੁਕਮ ਹੈ ਜੰਮਣਾ, ਹੁਕਮ ਹੀ ਮਰਨਾ, ਨਹੀਂ ਰੁਕ ਸਕਦੇ ਅਸੀਂ, ਉਹਨੂੰ ਨਹੀਂ ਬਦਲ ਸਕਦੇ। ਹੁਕਮ ਇਹ ਗੱਲ ਵੱਖਰੀ ਹੈ ਵੀ ਗੁਰੂ ਕਾ ਸਿੱਖ ਤੁਰਕੀ ਬਾਣੀ ਵਿੱਚੋਂ ਲਏ ਹੋਏ ਵਾਕ ਨੂੰ ਹੁਕਮਨਾਮਾ ਕਰਕੇ ਸਤ ਸਤ ਕਰਕੇ ਮੰਨਣ ਦੀ ਭਾਵਨਾ ਨਾਲ ਹੁਕਮਨਾਮਾ ਕਹਿੰਦਾ, ਹੁਕਮ ਕਹਿੰਦਾ ਹੈ। ਇਹ ਗੁਰੂ ਕੀ ਸਿੱਖ ਦੀ ਵਡਿਆਈ ਹੈ, ਗੁਰੂ ਦਾ ਉਪਦੇਸ਼ ਹੈ। ਸ਼ਹਿਨਸ਼ਾਹ ਇੱਥੇ ਬਖਸ਼ਿਸ਼ ਕਰਦੇ ਨੇ ਕਿ ਤੂੰ ਸੱਚਾ ਸਚਿਆਰ ਹੈ ਨਿਰੰਕਾਰ, ਤੂੰ ਸੱਚਾ ਹੈ, ਸਚਿਆਰ ਪੁਣਾ ਤੇਰੇ ਵਿੱਚ ਹੈ। ਤੇ ਜਪਜੀ ਸਾਹਿਬ ਦਾ ਪਾਵਨ ਸਿਧਾਂਤ ਦਾ ਮੂਲ ਆਈਡੀਆ ਵੀ ਇਹੀ ਸੀਗਾ, ਕਿਵੇਂ ਸਚਿਆਰਾ ਹੋਈਏ, ਅਸੀਂ ਉਹੋ ਜਿਹੇ ਉਹਦੇ ਵਰਗੇ ਕਿੱਦਾਂ ਹੋ ਜਾਈਏ। ਤੇ ਸੱਚੇ ਪਾਤਸ਼ਾਹ ਨੇ ਉੱਥੇ ਹੁਕਮ ਰਜਾਈ ਚੱਲਣਾ ਦੀ ਬਾਤ ਸੀ, ਕਿਵੇਂ ਸਚਿਆਰਾ ਹੋਈਏ, ਕਿਵੇਂ ਕੂੜੇ ਟੁੱਟੇ ਪਾਲ, ਕਿਸ ਤਰ੍ਹਾਂ ਸਚਿਆਰ ਹੋ ਕੇ ਉਸ ਅਕਾਲ ਪੁਰਖ ਨਾਲ ਅਭੇਦ ਹੋ ਸਕੀਏ, ਉਹਦੇ ਵਰਗੇ ਹੋ ਜਾਈਏ। ਕਹਿਣ ਲੱਗੇ ਕੋਟ ਦੀ ਟੰਡ ਕੰਧ ਜਿਸ ਦਿਨ ਟੁੱਟ ਗਈ, ਜਿਸ ਦਿਨ ਹੁਕਮ ਤੇ ਰਜਾ ਨੂੰ ਸਮਝਣ ਦੀ ਜਾਚ ਆ ਗਈ, ਉਸ ਦਿਨ ਤੁਸੀਂ ਸਚਿਆਰ ਹੋ ਜਾਣਾ। ਸਚਿਆਰ ਨੂੰ ਮੰਨਣ ਵਾਲਾ ਸਿੱਖ ਵੀ ਸਚਿਆਰ ਹੁੰਦਾ ਹੈ। ਤੂੰ ਸੱਚਾ ਸਚਿਆਰ ਜਿਨ ਸੱਚ ਵਰਤਾਇਆ, ਜਿਸ ਨੇ ਸਾਰੀ ਕਾਇਨਾਤ ਤੇ ਸੱਚ ਵਰਤਾਇਆ ਹੋਇਆ। ਜਗ ਸੱਚੇ, ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਹਰ ਥਾਂ ਤੇ ਰਮਿਆ ਹੋਇਆ ਹੈ, ਲੇਕਿਨ ਚੀਜ਼ਾਂ ਚੱਲਦੀਆਂ ਆਉਂਦੀਆਂ, ਲੇਕਿਨ ਨਿਰੰਕਾਰ ਦਾ ਸੰਸਾਰ ਜਿਉਂਦਾ ਤੇ ਉਹਦੀ ਮੌਜ ਹੈ। ਸੁਣ ਅਵਸਥਾ ਵਿੱਚੋਂ ਇਹ ਸਭ ਕੁਝ ਪ੍ਰਗਟ ਕਰ ਲੈਂਦਾ, ਸਮੇਟ ਵੀ ਲੈਂਦਾ ਦੀ ਮਰਜ਼ੀ ਹੈ। ਕਈ ਵਾਰ ਪਸਰਿਓ ਪਸਾਰਾ, ਸੱਚੇ ਦੀ ਮੌਜ ਹੈ, ਉਹ ਕਿਹੜੇ ਰੰਗ ਵਿੱਚ ਉਹਨੇ ਕੀ ਕਰਨਾ ਤੇ ਕੀ ਨਹੀਂ। ਤੂੰ ਸੱਚਾ ਸੱਚਿਆਰ ਜਿਨ ਸੱਚ ਵਰਤਾਇਆ, ਬੈਠਾ ਤਾੜੇ ਲਾਏ ਕਬਰ ਛੁਪਾਇਆ। ਕਿਸੇ ਵਕਤ ਉਹ ਆਪਣੇ ਆਪ ਦੇ ਵਿੱਚ ਅਰਬਰ ਨਰਬਰ ਧੁੰਦੂਕਾਰਾਂ ਦੀ ਅਵਸਥਾ, ਜਿਹਨੂੰ ਜਦੋਂ ਪ੍ਰਕਾਸ਼ ਨਹੀਂ ਹੋਇਆ, ਆਪਣੇ ਆਪ ਦਾ ਆਪਣੇ ਆਪ ਤੋਂ ਪਸਾਰਾ ਨਹੀਂ ਪਸਾਰਿਆ, ਬ੍ਰਹਮੇ ਵੱਡਾ ਕਹਾਏ ਅੰਤ ਨਾ ਪਾਇਆ। ਕਹਿਣ ਲੱਗੇ ਬੜਾ ਵੱਡਾ ਕਿਹਾ ਗਿਆ ਬ੍ਰਹਮਾ ਨੂੰ, ਜਿਹਨੇ ਕਦੇ ਸ੍ਰਿਸ਼ਟੀ ਪੈਦਾ ਕੀਤੀ ਹੈ। ਉਹ ਕਮਲ ਫੁੱਲ ਦੇ ਵਿੱਚ ਕਹਿੰਦੇ ਆਪਣਿਆਂ ਨੂੰ ਪ੍ਰਗਟ ਹੋਇਆ। ਤੇ ਸੱਚੇ ਪਾਤਸ਼ਾਹ ਦਾ ਪਾਵਨ ਸਿਧਾਂਤ ਹੈ
ਕਿੰਨਾ ਵੱਡਾ ਦੇਤਾ ਜੋ ਆਪਣੇ ਨੂੰ ਵੱਡਾ ਕਹਾਉਂਦਾ ਸੀ ਉਹ ਵੀ ਨਿਰੰਕਾਰ ਦਾ ਅੰਤ ਨਾ ਪਾ ਸਕੇ। ਉਹਨਾਂ ਦੇ ਗ੍ਰੰਥੀ ਕਹਿੰਦੇ ਨੇ ਜਿਹੜੇ ਇਹਨੂੰ ਬ੍ਰਹਮਾ ਨੂੰ ਵੱਡਾ ਮਹਾਤਮਾ ਮੰਨਦੇ ਨੇ, ਉਹਦਾ ਅੰਤ ਪਾਉਣਾ ਇਨਸਾਨ ਦੇ ਵੱਸ ਦੀ ਬਾਤ ਨਹੀਂ, ਕਿਸੇ ਦੇਵੀ ਦੇਵਤੇ ਦੇ ਪਾਉਣ ਦੀ ਬਸ ਨਹੀਂ, ਕਿਉਂਕਿ ਉਹ ਏਵੜੂ ਚ ਹੋਏ ਕੋਏ ਤੇ ਅਸੀਂ ਉੱਚੇ ਕੁਝ ਉਹਦੇ ਵਰਗਾ ਉਹਦੇ ਜਿੱਡਾ ਕੋਈ ਹੋਵੇ ਤਾਂ ਹੀ ਹੈ ਨਾ ਕਿ ਸਾਡੀ ਪਹੁੰਚ ਕਿੱਥੇ ਤੱਕ ਹੋਏਗੀ, ਕਿੱਥੇ ਤੱਕ ਹੋਏਗੀ, ਕਿਵੇਂ ਤੋਲਾਂਗੇ, ਕਿਵੇਂ ਮਾਪਾਂਗੇ, ਕਿਵੇਂ ਉਹਨੂੰ ਸਮਝ ਸਕਾਂਗੇ। ਅਸੀਂ ਤਾਂ ਬਹੁਤ ਨਿੱਕੇ ਜਿਹੇ ਹਾਂ, ਸਾਡੇ ਕੋਲ ਬੋਲੀ ਵੀ ਕੋਈ ਨਹੀਂ, ਸਾਡੇ ਕੋਲ ਲਫ਼ਜ਼ ਵੀ ਉਹੋ ਜਿਹੇ ਨਹੀਂ ਜਿਹਨਾਂ ਨਾਲ ਉਹਨੂੰ ਨਾਮ ਸਹੀ ਦਿੱਤੇ। ਜਿੰਨੇ ਕੁ ਨਾਮ ਤੇਰੇ ਗਿਆਰਾ ਕਰਨ ਨੂੰ ਦਿੱਤੇ ਨੇ ਅਸਾਂ ਨੇ, ਉਹ ਬਹੁਤ ਵੱਡਾ ਉਹਦਾ ਅੰਤ, ਅੰਤ ਕਾਰਨ ਕਿਤੇ ਬੁਲਾਏ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਸੱਚੇ ਪਾਤਸ਼ਾਹ ਵੀ ਕਹਿ ਗਿਆ ਬ੍ਰਹਮੇ ਦੇ ਵਾਸਤੇ ਬਾਤ ਨਹੀਂ, ਬ੍ਰਹਮੇ ਵੱਡਾ ਕਹਾਏ ਅੰਤ ਨਾ ਪਾਇਆ। ਇਹ ਬਾਤ ਗੁਰਮਤ ਨੇ ਸਾਨੂੰ ਸਮਝਾਈ ਵੀ ਉਹਦਾ ਅੰਤ ਪਾਉਣ ਕਾਰਨ ਵਿਲਕਣ ਵਾਲੀ ਬਾਤ ਹੈ। ਹਾਂ, ਅੰਤ ਪਾਉਣਾ ਨਾ ਤੇਰੇ ਵਸਤੀ ਬਾਤ, ਹਾਂ ਟੁੱਬੀ ਲਾ ਸਕਦੇ ਤੂੰ ਦਰਿਆਓ ਦਾਨਾ ਬਿਨਾਂ ਮੈਂ ਮਛਲੀ ਕੈਸੇ ਅੰਤ ਲਾ, ਹਾਂ ਕਿਵੇਂ ਅੰਤ ਲਹੇਗੀ ਉਹ, ਨਹੀਂ ਉਹ ਲੈ ਸਕਦੇ। ਇਸ ਲਈ ਸੱਚੇ ਪਾਤਸ਼ਾਹ ਕਹਿਣ ਲੱਗੇ ਨਾ ਤਿਸ ਭੁੱਖ ਪਿਆਸ ਰੱਜਾ ਧਾਇਆ, ਨਾ ਉਸਨੂੰ ਕੋਈ ਭੁੱਖ ਹੈ ਨਾ ਪਿਆਸ ਹੈ, ਹਮੇਸ਼ਾ ਜਿਹੜਾ ਤ੍ਰਿਪਤ ਹੈ। ਗੁਰਬੈ ਆਪ ਸਮੋਏ ਸ਼ਬਦ ਵਰਤਾਇਆ, ਉਹ ਆਪ ਹੀ ਗੁਰੂ ਵਿੱਚ ਸਮਾਗ ਕਰਕੇ ਅਤੇ ਸ਼ਬਦ ਨੂੰ ਵਰਤਾਉਂਦਾ, ਸੱਚੇ ਹੀ ਪਤਿਆਏ ਸੱਚ ਸਮਾਇਆ। ਸੱਚੇ ਪਾਤਸ਼ਾਹ ਦੇ ਪ੍ਰਤੀਤ ਆਉਣ ਨਾਲ ਹੀ ਸੱਚੇ ਵਿੱਚ ਸਮਾਇਆ ਜਾ ਸਕਦਾ। ਗੁਰੂ ਪਾਤਸ਼ਾਹ ਕਿਰਪਾ ਕਰੇ ਸਾਡੇ ਹਿਰਦਿਆਂ ਵਿੱਚ ਸੱਚ ਵੱਸ ਜਾਏ, ਅਸੀਂ ਨਿਰੰਕਾਰ ਦੀ ਸਿਫਤ ਸਲਾਹ ਸੁਣਦੇ ਸੁਣਦੇ ਉਹਦੀ ਸਲਾਹ ਕਰਨ ਲੱਗ ਪਈਏ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦਿਓ, ਸੋ ਕੁਹਾਵਾ ਦਿਨ ਰਾਤ ਨਾਨਕ ਚਾਉ ਇਹੋ, ਸਾਡਾ ਇਹ ਚਾਉ ਪੈਦਾ ਹੋ ਜਾਏ, ਪੂਰਾ ਹੋ ਜਾਏ। ਅਸੀਂ ਨਾਮ ਨਾਲ ਸਾਂਝ ਪਾ ਸਕੇ ਫੁੱਲਾਂ ਚੁੱਕਾਂ ਦੀ ਖਿਮਾ, ਬਹੁਤ ਬਹੁਤ ਧੰਨਵਾਦ। ਗੱਜ ਵੱਜ ਕੇ ਫਤਿਹ ਸਾਂਝ ਪੈਦਾ ਕਰੋ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦੁਨੀਆਂ ਦੇ ਰੱਸਾ ਕੱਸਾਂ ਵਿੱਚ ਆਪਾਂ ਭੁੱਲ ਜਾਂਦੇ ਹਾਂ, ਗਵਾਚ ਜਾਂਦੇ ਹਾਂ, ਪਰ ਕਹਿੰਦੇ ਨੇ ਉਹਦੇ ਨਾਮ ਦਾ ਰਸ ਐਸਾ ਹੈ ਥੋੜਾ ਜਿਹਾ ਵੀ ਕਿਸੇ ਨੂੰ ਆ ਜਾਏ ਤੇ ਬਾਕੀ ਦੁਨੀਆਂ ਦੇ ਸਵਾਦ ਫਿਰ ਫਿੱਕੇ ਪੈਣ ਲੱਗ ਪੈਂਦੇ। ਇਹ ਸਾਰਾ ਕੁਝ ਗੁਜਰਾਨ ਹੈ। ਮਹਾਰਾਜ ਕਹਿ ਰਹੇ ਨੇ ਜਾ ਕੋ ਰਸ ਹਰ ਰਸ ਹੈ ਆਇਓ ਸੋ ਅਨਰਸ ਨਾ ਹੀ ਲਪਟਾਇਓ। ਉਹਦੇ ਨਾਮ ਵਿੱਚ ਜਿਹੜਾ ਰਸ ਹੈ ਨਾ, ਸਤਿਗੁਰੂ ਕਹਿ ਰਹੇ ਨੇ ਜਿਹਨੇ ਇਹ ਚਾਖੀ ਸੋਈ ਜਾਣੇ ਗੁੰਗੇ ਕੀ ਮਠਿਆ। ਜਿਵੇਂ ਗੁੰਗਾ ਮਿੱਠਾ ਖਾ ਕੇ ਦੱਸ ਨਹੀਂ ਸਕਦਾ ਨਾ, ਇਵੇਂ ਕਹਿੰਦੇ ਜਿਵੇਂ ਜਿਹਨਾਂ ਨੂੰ ਨਾਮ ਬੰਦਗੀ ਕੀਰਤਨ ਦਾ ਰਸ ਆ ਜਾਏ ਫਿਰ ਉਹ ਦੱਸਣ ਜੋਗੇ ਨਹੀਂ ਰਹਿੰਦੇ, ਕਿਉਂਕਿ ਰਸਨਾ ਛੋਟੀ ਪੈ ਜਾਂਦੀ ਹੈ, ਸੀਮਾ ਵੱਡੀ ਹੋ ਜਾਂਦੀ।

ਗੁਰੂ ਦੀ ਕਿਰਪਾ, ਉਹਦੀ ਅਸੀਸ, ਉਹਦੀ ਦਇਆ ਵਰਤ ਜਾਏ, ਮਨ ਵਿੱਚ ਅਸਰ ਕਰ ਜਾਏ। ਕਹਿੰਦੇ ਨੇ ਫਿਰ ਜੋ ਤੂੰ ਕਹੇਗਾ ਪੱਥਰ ਤੇ ਲਕੀਰ ਹੋ ਜਾਏ। ਜਿਤੜੇ ਫਲ ਮਨ ਵਾਂਛੀਏ ਤਿਤੜੇ ਸਤਿਗੁਰੂ ਪਾਸ। ਕੁਝ ਜ਼ਿੰਦਗੀ ਦੇ ਸੁੱਖ ਐਸੇ ਨੇ ਜਿਹੜੇ ਕੇਵਲ ਮਹਾਰਾਜ ਦੇ ਚਰਨਾਂ ਵਿੱਚੋਂ ਹੀ ਮਿਲਦੇ। ਪੁੱਤਰ ਦੀ ਦਾਤ, ਪੁੱਤਰ ਦੀ ਦਾਤ, ਮਨ ਦੀ ਸ਼ਾਂਤੀ, ਮਨ ਦੀ ਇਕਾਗਰਤਾ, ਭਟਕਦਾ ਹੋਇਆ ਮਨ ਟਿਕ ਜਾਏ। ਇੱਥੇ ਹੀ ਬਸ ਨਹੀਂ, ਮਾਇਆ ਇਕੱਠੀ ਕਰ ਲਈ, ਉਸ ਮਾਇਆ ਨੂੰ ਸੁੱਖ ਹੰਡਾਉਣਾ ਬਣਾਉਣਾ, ਇਹ ਵੀ ਨਿਰੰਕਾਰ ਦੀ ਦਇਆ ਤੋਂ ਬਗੈਰ। ਮਾਇਆ ਪੈਸੇ ਵਾਲੇ ਜ਼ਿਆਦਾ ਬੈਠੇ ਨੇ, ਪਰ ਕਈ ਵਾਰੀ ਬਹੁਤੀ ਮਾਇਆ ਵੀ ਦੁੱਖ ਬਣਦੀ ਦੇਖੀ ਹੈ। ਮਾਇਆ ਮਮਤਾ ਮੋਹਣੀ, ਜਿਨੇ ਬਿਨ ਦੰਤਾ ਜਗ ਖਾਇਆ। ਮਨਮੁਖ ਖਾਦੇ ਗੁਰਮੁਖ ਉਭਰੇ, ਜਿਨ ਸੱਚ ਨਾਮ ਚਿਤ ਲਾਇਆ। ਸਤਿਗੁਰੂ ਕਹਿ ਰਹੇ ਨੇ ਜਿਵੇਂ ਕਮਲ ਦਾ ਪਾਣੀ ਕਿੱਚੜ ਵਿੱਚ ਗਾਰੇ ਵਿੱਚ ਰਹਿ ਕੇ ਨਿਰਲੇਪ ਹੈ, ਇਵੇਂ ਗ੍ਰਸਤ ਜੀਵਨ ਵਿੱਚ ਸਾਰਾ ਕੁਝ ਹੋਵੇ, ਪਰ ਇਹ ਬਖਸ਼ਿਸ਼ ਜਿਨ੍ਹਾਂ ਤੇ ਵਰਤ ਜਾਏ ਫਿਰ ਉਹਨਾਂ ਦਾ ਸੁੱਖ ਹੀ ਸੁੱਖ, ਨਿੱਕੇ ਮੋਟੇ ਦੁੱਖ ਵੀ ਸੁੱਖ ਬਣ ਜਾਂਦੇ। ਸਤਿਗੁਰੂ ਜੀ ਦੀ ਬਖਸ਼ਿਸ਼ ਇਹ ਪਾਵਨ ਅੰਮ੍ਰਿਤਮਈ ਬਾਣੀ ਇੱਕ ਵਾਰੀ ਸਾਰੇ ਬੋਲਿਓ ਦਾਤਾ। ਮਨ ਦਾ ਸਬਰ ਸੰਤੋਖ ਹੀ ਅਸਲ ਵਿੱਚ ਜ਼ਿੰਦਗੀ ਦੀ ਅਸਲ ਅਮੀਰੀ ਹੈ। ਥੋੜਾ ਵੀ ਬਹੁਤਾ ਲੱਗਣ ਲੱਗ ਪਏ, ਥੋੜੇ ਵਿੱਚ ਵੀ ਰਸ ਆ ਜਾਏ ਤੇ ਬਹੁਤੇ ਵਿੱਚ ਬੇਰਸੀ ਬਣੀ ਰਹੇ, ਉਹ ਜ਼ਿੰਦਗੀ ਨਾ ਆਪਣੇ ਜੋਗੀ ਨਾ ਪਰਿਵਾਰ ਜੋਗੀ। ਉਥਲ ਪੁਥਲ ਹੋਈ ਜ਼ਿੰਦਗੀ ਬਸ ਇੰਜ ਕਹਿ ਲਈਏ ਬੀਤ ਹੀ ਜਾਂਦੀ। ਸਤਿਗੁਰੂ ਕਹਿ ਰਹੇ ਨੇ ਜੇ ਇਸ ਜ਼ਿੰਦਗੀ ਨੂੰ ਖੁਸ਼ਹਾਲ ਮੌਜਾਂ ਮਾਣਨੀਆਂ ਨੇ, ਰੰਗ ਹੱਸੇ ਰੰਗ ਰੋਵੇ ਵਾਲੀ ਅਵਸਥਾ ਬਣਾਉਣੀ ਹੈ ਤੇ ਫਿਰ ਮਾਲਕ ਦਾ ਨਾਮ ਜਪੀਏ। ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਏ, ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਏ। ਉਸ ਸਤਿਗੁਰ ਦੀ ਕਿਰਪਾ ਮੰਗੀਏ ਸਾਰੇ, ਉਹਦੇ ਕੋਲੋਂ ਬੜਾ ਕੁਝ ਮੰਗਿਆ, ਅੱਜ ਉਸ ਦਾਤੇ ਨੂੰ ਹੀ ਮੰਗਿਓ, ਉਹਦੀ ਅਸੀਸ ਮੰਗਿਓ। ਤੇਰੀ ਨਿਗਾਹ ਤੇਰੀ ਨਜ਼ਰ ਵਿੱਚ ਹੀ ਸਾਰੇ ਸੁੱਖ ਨੇ।

ਨਾਲ ਸਭਨਾ ਦੀ ਹਾਜ਼ਰੀ ਦਰ ਪ੍ਰਵਾਨ, ਸਭਨਾ ਦਾ ਗਾਇਆ ਸੁਣਿਆ ਮਹਾਰਾਜ ਦਰਗਾਹੇ ਕਬੂਲ ਕਰਨ, ਭੁੱਲ ਚੁੱਕ ਦੀ ਖੀਮਾ ਅਸੀਸ ਬਖਸ਼ਿਸ਼ ਕਰੋ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਮ ਦੇ ਗੁਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੂਰਖ ਕੀ ਕੀਤਕ ਬਾਤ ਹੈ, ਕੋਟ ਪਰਾ ਦੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਤੁਧਿਆ ਗਏ ਅਰਦਾਸ ਹਮਾਰੀ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ। ਬੋਲੋ ਜੀ, ਬੋਲਣਾ ਜੀ। ਇੱਕ ਓਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਾਹਿਬ, ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜੇ ਡਿੱਠੇ ਸ਼ਬਦ ਪੁਜਾਏ, ਤੇਗ ਬਹਾਦਰ ਸਿਮਰਿਆ, ਘਰ ਨੌ ਨਿਦਾਵੇ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ ਦੀਦਾਰ ਜੀ ਕਾ ਧਿਆਨ ਤਰਕੇ ਖਾਲਸਾ ਜੀ। ਬੋਲੋ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟੀਆਂ ਦੀ ਓਟ, ਗੁਰੂ ਗਰੀਬ ਨਿਵਾਜ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਸ਼ਬਦ ਗੁਰੂ ਦਾਤਾ, ਆਪ ਜੀ ਦੇ ਮੁਬਾਰਕ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ। ਆਪ ਜੀ ਦੇ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ। ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਇਸ ਵੇਲੇ ਤੱਕ ਆਪ ਜੀਆਂ ਨੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ। ਰਾਤ ਦੇ ਦੀਵਾਨਾਂ ਦੀ ਸੰਪੂਰਨਤਾ, ਆਪ ਜੀ ਦੀ ਸੇਵਾ ਸੰਭਾਲ, ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਦੇ ਹਾਂ, ਸੇਵਾ ਕਰਦੇ ਹਾਂ, ਬੇਅੰਤ ਫੁੱਲਾਂ ਹੋ ਗਈਆਂ। ਬਖਸ਼ ਲੈਣਾ ਆਪਣੇ ਦਰ ਦੇ ਸੇਵਕਾਂ ਨੂੰ, ਸਦਾ ਸਾਜ ਕੇ ਨਿਵਾਜ ਕੇ ਰੱਖਣਾ ਸਾਰੀਆਂ ਸੰਗਤਾਂ ਦੀਆਂ। ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ, ਸਭ ਦੀਆਂ ਝੋਲੀਆਂ ਖੁਸ਼ੀਆਂ ਬਰਕਤਾਂ ਰਹਿਮਤਾਂ ਨਾਲ ਭਰ ਕੇ ਭੇਜਿਓ। ਸਤਿਗੁਰੂ ਜੀ ਆਗਿਆ ਬਖਸ਼ਿਸ਼ ਕਰੋ। ਨਿਜ ਸਥਾਨ ਸੱਚਖੰਡ ਪਲੰਗ ਤੇ ਵਿਰਾਜਮਾਨ ਹੋਵੋ ਮਹਾਰਾਜ ਜੀ, ਰਹਿਣ ਆਈਏ ਸੁਖਮਈ ਬਤੀਤ ਕਰਾਇਓ। ਅੰਮ੍ਰਿਤ ਵੇਲੇ ਫਿਰ ਦਰਸ਼ਨ ਬਖਸ਼ਿਓ ਜੀ, ਸੁਖ ਹੋਵੇ, ਨਾਮ ਚਿਤਾਵੇ, ਨਾਨਕ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪਹਿਲਾ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ, ਧੰਤਾ ਯੋਗ ਹੋ, ਜੋ ਨਿਤਾਂ ਪ੍ਰਤੀ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਗੁਰਦੇਵ ਜੀ ਨੇ ਕਿਰਪਾ ਕੀਤੀ ਹੈ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਅੱਜ ਦੇ ਇਲਾਹੀ ਦਰਗਾਹੀ ਰੱਬੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਜੋ ਤਨਾਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਪਾਵਨ ਪਵਿੱਤਰ ਸ਼ਬਦ ਗੁਰਦੇਵ ਜੀ ਦੇ ਪਾਵਨ ਅੰਗ 661 ਅਤੇ 62 ਉੱਪਰ ਸਭਾਇਮਾਨ ਹੈ। ਅੱਜ ਹੁਕਮ ਰੂਪ ਵਿੱਚ ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਪਵਿੱਤਰ ਸ਼ਬਦ ਦਾ ਉਪਦੇਸ਼ ਇਹੀ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨੇ, ਜਿਸ ਨੇ ਮਨੁੱਖ ਨੂੰ ਇਹ ਸੁੰਦਰ ਕਾਇਆ, ਇਹ ਸੁੰਦਰ ਸਰੀਰ, ਇਹ ਸੁੰਦਰ ਇੰਦਰੀ

ਹੁੰਦਾ ਹੈ, ਬਿਲਕਦਾ ਹੈ, ਜਿਵੇਂ ਕੋਈ ਕਿਸੇ ਪੱਕੇ ਰੋਗ ਦਾ ਰੋਗੀ ਬਿਲਕਦਾ ਹੈ, ਵਿਆਦ ਰੋਗੀ ਬਿਲਕਦਾ ਹੈ। ਇਉਂ ਮਨੁੱਖ ਵਾਹਿਗੁਰੂ ਤੋਂ ਟੁੱਟ ਕੇ ਸਾਕਤ ਬਣ ਕੇ ਸੰਸਾਰ ਦੇ ਵਿੱਚ ਭਰਮਦਾ ਹੈ, ਭਟਕਦਾ ਹੈ। ਉਤਨਾ ਸਮਾਂ ਵਾਹਿਗੁਰੂ ਦੇ ਘਰ ਅੰਦਰ ਦਰਗਾਹ ਵਿੱਚ ਉਸਨੂੰ ਥਾਂ ਨਹੀਂ ਮਿਲਦਾ ਜਿੰਨਾ ਚਿਰ ਉਹ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਨਾਲ ਜੁੜ ਨਹੀਂ ਜਾਂਦਾ। ਡੁੱਬਿਆਂ ਹੋਇਆਂ ਨੂੰ ਜਿਵੇਂ ਕੋਈ ਸਹਾਰਾ ਮਿਲਦਾ ਹੈ, ਇਸੇ ਤਰ੍ਹਾਂ ਜੋ ਜੀਵ ਗੁਰੂ ਚਰਨਾਂ ਵਿੱਚ, ਪ੍ਰਭੂ ਸ਼ਰਨ ਵਿੱਚ, ਪ੍ਰਭੂ ਪਿਆਰਿਆਂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਉਹ ਇਸ ਭਵ ਸਾਗਰ ਦੇ ਸੰਸਾਰ ਤੋਂ ਪਾਰ ਹੋ ਸਕਦੇ ਨੇ। ਜਿਨ੍ਹਾਂ ਪਾਸ ਪਰਮੇਸ਼ਵਰ ਦਾ ਨਾਮ ਹੈ, ਗੁਰੂ ਦੀ ਸੰਗਤ ਹੈ, ਗੁਰੂ ਪਿਆਰ ਹੈ, ਉਹੀ ਇਸ ਭਵ ਸਾਗਰ ਤੋਂ ਪਾਰ ਹੋ ਸਕਦੇ ਨੇ। ਇਹ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਦਰੋਂ ਕਰੋਂ ਨਾਮ ਦਾ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਸਮੂਹ ਸੰਗਤ ਦਾ ਧੰਨਵਾਦ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਜੁੜੀਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹਾ

ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜੈ ਮਹਾਂਭਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਹਿ ਉਧਾਰੀ ਅਨਿਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੂਟ ਪਾਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸ਼ਤਰੈ ਅਨਿਕ ਮਾਇਆ ਰੰਗ ਤਿੱਖ ਨ ਬੁਝਾਵੈ ਹਰ ਕਾ ਨਾਮ ਜਪਤ ਆਘਾਵੈ ਜਿਹ ਮਾਰਗ ਹੋ ਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪ ਤਹਿ ਪਾਰ ਪਰਾਹੀ ਅਨਿਕ ਬਿਘਨ ਜੈ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਿਕ ਜੋ ਜਨ ਮੈਂ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੂਟ ਪਾਪ ਖੂਵੈ ਐਸਾ ਨਾਮ ਜਪੋ ਮਨ ਰੰਗ

ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤਮਿਤ ਜਨ ਹੋ ਆਪੇ, ਆਪਣ ਸੰਗਾ ਪ੍ਰਵਰਾਤੇ, ਤੁਮਰੇ ਉਸਤ ਤੁਮ ਤੇ ਹੋਏ, ਨਾਨਕ ਵਰ ਨ ਜਾਣ ਸਕੋਏ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਹ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਨੀ ਮੈਂ ਅੰਮ੍ਰਿਤ ਬਾਨੀ, ਹਰ ਕੋ ਜਾ ਸੁਨ ਰਸਨ ਬਖਾਨੀ, ਸਗਲ ਥਾਨ ਦੇ ਉਤਮ ਥਾਨ, ਨਾਨਕ ਜੇ ਘਟ ਵਸੈ

ਹਾਰ ਅਸ਼ਟਪਦੀ ਆਪ ਕਥੇ ਆਪ ਸੁਣਨੇ ਹਾਰੁ ਆਪਹਿ ਕਾ ਵਿਸਥਾਰੁ ਜਤਿ ਸੁਭਾਵੇ ਤਾ ਸਿਸ਼ਟ ਉਪਾਈ ਆਪਣੇ ਭਾਣੇ ਲਈ ਸੁਮਾਈ ਤੁਮ ਤੇ ਭਿੰਨ ਨਹੀਂ ਕਿਛੁ ਹੋਇ ਆਪਣ ਸੂ ਸਭ ਜਗਤ ਪਰੋਇ ਜਾਕੂ ਪ੍ਰਭ ਜੀਉ ਆਪ ਬੁਝਾਈ ਸਚ ਨਾਮ ਸੋਈ ਜਨ ਪਾਈ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸ ਤਜ ਅਵਰ ਕਹਾ ਕੋ ਜਾਇ ਸਭ ਸਿਰੇ ਏਕ ਨਿਰੰਜਨ ਰਾਈ ਜੀ ਕੀ ਜੁਗਤ ਜਾਕੈ ਸਭਾਥ ਅੰਤਰ ਬਾਹਰ ਜਨ ਹੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰੇ ਦਇਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਹਿਉ ਬਿਆਪ ਪ੍ਰਤਪਾਲੈ ਜੀਅਨ ਬਹੁ ਭਾਤ ਜੋ ਜੋ ਰਚਿਓ ਸੁਤਿ ਸਹਿ ਧਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇਕ ਜਾਣਿਆ ਜਨ ਲਾਗਾ ਹਰੇ ਕਹਿ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕ ਕਉ ਸੇਵਾ ਬਨਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰੁ ਜਾਕੈ ਮਨ ਬਸਿਆ ਨਿਰੰਕਾਰੁ ਬੰਧਨ ਤੋਰ ਭਏ ਨਿਰਵੈਰੁ ਅੰਧਨ ਪੂਜੈ ਗੁਰ ਕੇ ਪੈਰੁ ਏ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰੁ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਹੈ ਸੁਆਉ ਆਠ ਪਹਿਰ ਪ੍ਰਭੇਖੋ ਨੇਰਾ ਮਿਟੈ ਗਿਆਨ ਬਿਨਸੈ ਅੰਧੇਰਾ ਸੁਨ ਉਪਦੇ ਸਿਰਦੈ ਵਸਾਵੁ ਮਨ ਇੱਛੇ ਨਾਨਕ ਫਲ ਪਾਵੁ ਹਲਤ ਪਲਤ ਦੁਇ ਲਿਹੁ ਸਵਾਰੁ ਰਾਮ ਨਾਮ ਅੰਤਰ ਉਰਧਾਰੁ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੈ ਤਿਸ ਸਾਚ ਪਰਿਖਿਆ ਮੰਤਰ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪਹੁ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਭਹਿ ਖਿਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਰੀ ਨਾਨਕ ਬਹੁਰ ਨ ਆਵਹਿ ਜਾਏ ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰਾਖਨ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕਉ ਕੋਇ ਨ ਪਹੁੰਚਨ ਹਾਰ ਸਿਰ ਉਪਰ ਟਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਕੀ ਦ੍ਰਿਸ਼ਟ ਦਰਸ਼ਨ ਪੇਖਤ ਕੁਦਰਤ ਸ੍ਰਿਸ਼ਟ ਚਰਨ ਕਮਲ ਜਾਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੁਹੋਤ ਨਿਹਾਲ ਤਾਕੈ ਨਿਕਟ ਨ ਆਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ

ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਰਸਤਪਦੀ ਸੰਤ ਸੰਗੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਇੱਕ ਸਕਟ ਮਾਹੀ ਅਨਿਕ ਰੰਗ ਨਾਨਾ ਦ੍ਰਿਸ਼ਟਾਹੀ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਦ ਅਨਹਤੈ ਨਾਦ ਕਹਿ ਨ ਜਾਈ ਚਰਜ ਵਿਸਮਾ ਤਿਨ ਦੇਖਿਆ ਜਿ ਸਭ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਹੀ ਆਕਾਸ਼ ਪਿਆਲੂ ਸਰਬ ਲੋਕ ਪੂਰਨ ਪ੍ਰਤਪਾਲ ਬਣ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਟ ਦੈ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀ ਅਸੂ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨਕ ਬਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣਿਆ ਮੋਲ ਸਰਬ ਜੋਤ ਮੈਂ ਜਾ ਕੀ ਜੋਤ

ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਾਹੇ ਸਿਰ ਭਾਰ ਹੋਏ। ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫੁਰਮਾਏ ਤਿਵ ਤਿਵ ਪਾਹੇ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸੋਖੇ। ਮੂਤ ਭਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾਹੋ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੋ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਥ ਬਾਣੀ ਬ੍ਰਹਮਾਉ, ਸਤ ਸੁਹਾਣ ਸਦਾ ਮਨ ਚਾਉ। ਕਵਣ ਸੋ ਵੇਲਾ ਵਖਤ ਕਵਣ।

ਹੇ ਤਾਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੱਡਾ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇ ਵੱਡਾ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਕਮਾਏ ਕਿਤੇ ਮੰਗੈ ਜੋਤ ਅਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟੈ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁੱਖ ਭੂਖ ਸਦ ਮਾਰ ਏ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖੈ ਹੈ ਸੇ ਭੇ ਕੇਈ ਕੇ ਜਿਸਨੋ ਬਖਸੇ ਸਿਫਤ ਸਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲੈ ਬਲਾਏ ਆਖੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰਹਿ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਬਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੇਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕੇਤੇ ਆਖ ਹੈ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕ ਹੈ ਕੇਈ ਕੇ ਜੇ ਵੱਡ ਭਾਵੈ ਤੇ ਵੱਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀਅਨ ਕਿਤੇ ਗਾਵਣ ਹਾਰੇ ਗਾਵੈ ਤੁਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਾਸ਼ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਦ ਨੋ ਗਾਵੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ

ਨਿਕੁ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰ ਹੈ ਬਿਭੂਤ। ਕਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੁ ਵੇਸ। ਭੁਗਤ ਗਿਆਨ ਦਇਆ ਭੰਡਾਰਣ, ਘਟ ਘਟ ਵਜਹਿ ਨਾਦ। ਆਪ ਨਾਥ ਨਾਥੀ ਸਭ ਜਾਕੀ, ਰਿਧ ਸਿਧ ਅਵਰਾ ਸਾਦ। ਸੰਜੋਗ ਵਿਜੋਗ ਦੋਏ ਕਾਰ, ਚਲਾਵਹਿ ਲਿਖਿਆ ਵਹਿ ਭਾਗ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਣ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਣ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਣ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਸਣ ਲੋਏ ਲੋਏ ਭੰਡਾਰ, ਜੋ ਕਿਛੁ ਪਾਇਆ ਸੋ ਏਕਾ ਵਾਰ। ਕਰ ਕਰ ਵੇਖੈ

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਗ ਪਾਤਸ਼ਾਹੀ ਦਸਵੀਂ ਛਪਾ ਛੰਦ ਤੁਆ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਿਹ ਜੈ ਕੋਟ ਇੰਦ੍ਰ ਇੰਦ੍ਰਾਣ ਸਾਹਿ ਸਹਾਣ ਗਣਿ ਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਹਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਿਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਿਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਬਾਮੇ ਨਮੋ ਸਰਬਕਾਲੇ ਨਮੋ ਸਰਬ ਦਇਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਪੇਵੈ ਨਮਸਤੰ ਅਜਨਮੇ ਨਮਸਤੰ ਸੁਭਨਮੇ ਨਮੋ ਸਰਬ ਗੌਨੇ ਨਮੋ ਸਰਬ ਭਾਉਨੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤਸਤ ਦਇਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਅਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਇਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤੁਆ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਬਰਨ ਹੈ ਅਭੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਚੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਦ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਬੇਬੂਤੇ ਕਲੰਕੰ ਬਿਨਾ ਨੇਕ ਲੰਕੀ ਸਰੂਪੇ ਨਮੋ ਰਾਜ ਰਜਵੇਸ਼ਵਰੰ ਪਰਮ ਰੂਪੇ
नमो जोग जोग वेश्वरं परम सिद्धे, नमो राज रज वेश्वरं परम वृद्धे, नमो शास्त्र पाणे नमो अस्त्र माणे, नमो परम ज्ञाता नमो लोक माता, अपेक्षी अपरमी अपोगी अपुगते, नमो जोग जोग वेश्वरं परम जुगते, नमो नित नारायणे क्रूर कर्मे, नमो प्रेत अप्रेत देवे सुतर्मे, नमो रोग हर्ता नमो राग रूपे, नमो साह साहंग नमो भूप भूपे, नमो दान दाने नमो मान माने, नमो रोग रोगे नमस्तंग इशनानं, नमो मंत्र मंत्रं नमो जंत्र जंत्रं, नमो इष्ट इष्टे नमो तंत्र तंत्रं, सदा सच्चिदानंद सर्वं प्रणासी अनूपे अरूपे समस्तुल निवासी, सदा सिद्ध दा बुद्ध दा बिरद करता, अदो उर्द अर्धं अगं ओग हरता, परं परम परमेश्वरं प्रोषपालं, सदा सर्वदा सिद्ध दाता दयालं, अशेदि अपेदि अनामं अकामं, समस्तो पराजी समस्त अस्ततामं, तेरा जोर चाचरी शांद, जले हैं थले हैं अपीत हैं अपे हैं, प्रभु हैं अजू हैं आदेश हैं अपेश हैं, कुजंग प्रयात शांद, अबाधे अबाधे आनंदी स्वरूपे, नमो सर्व माने समस्ती निधाने, नमस्तवंग निरनाथे, नमस्तवंग प्रमाथे, नमस्तवंग अगंजे, नमस्तवंग अपंजे, नमस्तवंग अकाले, नमस्तवंग अपाले, नमो सर्व देशे, नमो सर्व पेशे, नमो राज राजे, नमो साज साजे, नमो साह साहे, नमो माह माहे, नमो गीत गीते, नमो प्रीत प्रीते, नमो रोग रोखे, नमो सोख सोखे, नमो सर्व रोगे, नमो सर्व भोगे, नमो सर्व जीतं, नमो सर्व पीतं, नमो सर्व ज्ञानं, नमो परमतानं, नमो सर्व मंत्रं, नमो सर्व जंत्रं, नमो सर्व दृश्यं, नमो सर्व कृष्णं, नमो सर्व रंगे त्रिपंगी अनंगे, नमो जीव जीवं, नमो बीज बीजे अखिजे अपिजे समस्तं परसिजे, कृपालं स्वरूपे कुकर्मं प्रणासी, सदा सर्वदा हृद सिद्धं निवासी, चरपट शांद त्व प्रसाद, अमृत कर्मे अमृत धर्मे, अखल जोगे अचल भोगे, अचल राजे अटल साजे, अखल धर्मं अलख कर्मं, सर्वं दाता सर्वं ज्ञाता सर्वं पाने सर्वं माने, सर्वं प्राणं सर्वं त्राणं सर्वं भुगता सर्वं जुगता, सर्वं देवं सर्वं पेवं सर्वं काले सर्वं पाले, रुआल शांद त्व प्रसाद, आद रूप अनाद मूरत अजोन पुरख अपार, सर्वमान त्रिमान देव आपेव आद उदार, सर्व पालक सर्व कालक सर्व को पुन काल, यत्र तत्र विराज ही अवतूत रूप रिसाल, नाम ठाम न जात जाकर रूप रंग न रेख, आद पुरख उदार मूरत अजोन आद असेख, देश और ना पेश जाकर रूप रेख न राग, यत्र तत्र दिशा विशा होए फैल्यो अनुराग, नाम काम विहीन पेखत तामहु नह जाहे, सर्व मान सर्वत्र मान सदैव मान तताहे, एक मूरत अनेक दर्शन कीन रूप अनेक, खेल खेल अखेल खेलन अंत को फिर एक, देव पेव न जानही जिह बेद और कतेव, रूप रंग न जात पात सो जानै केह जेब, तात मात न जात जाकर जन्म मरण बहीन, चक्र बकर फिर चतुर चक मानई पुर तीन, लोक चौदह के बिखय जग जाप ही जेह जाप, आद देव अनाद मूरत थाप्यो सबै जेह थाप, परम रूप पुनीत मूरत पूर्ण पुरख अपार, सर्व विश्व रचियो सुयंभव गडन पंजन हार, कालहीन कला संयुगत अकाल पुरख आदेश, धर्म ताम सो परम रहत अपूत अलख अपेश, अंग राग न रंग जा कह जात पात न नाम, गर्भ गंजन दुष्ट पंजन मुकत दायक काम, आप रूप अमीक अन उस्तत एक पुरख अवतूत,

ਹਰ ਛੰਦ ਤਵਾ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨ ਬਹੁ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹੁ ਸਾਹਾਨ ਸਾਹੁ ਰਾਜਾਨ ਰਾਜਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਪਾ ਅਭੰਗ ਗਤਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੂਤ ਪ੍ਰਚੰਡ ਮਿਤ ਗਤ ਆਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਪ੍ਰਣਾਢਿਆ ਅੰਡ ਅੰਡ ਬਾਢਿਆ ਚਾਚੀ ਛੰਦ ਤਵਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਾਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰ ਨਾ ਮਿੱਤਰ ਨਾ ਭਰਮੰ ਨਾ ਪਿੱਤਰ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨਾ ਚਿੱਤਰ ਨਾ ਮਿੱਤਰ ਪਰੇ ਹੈ ਪਵਿੱਤਰ ਹੈ ਪ੍ਰਥੀ ਸਹਿ ਆਦਿ ਸਹਿ ਅਦ੍ਰ ਸਹਿ ਅਕ੍ਰ ਸਹਿ ਭਗਵਤੀ ਛੰਦ ਤੁਆ ਪ੍ਰਸਾਦ ਕਥ ਤੇ ਕੀ ਆਸ਼ੇਜ ਦੇਸਾ ਹੈ ਕਿ ਆਭਿਜ ਭੇਸਾ ਹੈ ਕਿ ਅਗੰਜ ਕਰਮ ਹੈ ਕਿ ਅਭੰਜ ਭਰਮ ਹੈ ਕਿ ਆਭਿਜ ਲੋਕ ਹੈ ਕਿ ਆਦਿਤ ਸੁਖ ਹੈ ਕਿ ਅਵਧੂਤ ਵਰਨ ਹੈ ਕਿ ਬੇਭੂਤ ਕਰਨ ਹੈ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿ ਆਸੁਖ ਵਰਨ ਹੈ ਕਿ ਸਰਭਾ ਆਪਹਰਨ ਹੈ ਕਿ ਜਗਤੰ ਕ੍ਰਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨਭਉ ਅਨੂਪ ਹੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਬਹੀਨੇ ਕਿ ਏਕ ਹੈ ਅਧੀਨ ਹੈ ਕਿ ਰੋਜ਼ੀ ਰਜ਼ਾ ਕਹਿ ਰਹੀ ਮੇਰੇ ਹੱਕ ਹੈ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਪੁਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਹਿੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨਿਆ ਹੈ ਕਿ ਸਰਬਤਰ ਦਾਨਿਆ ਕਿ ਸਰਬਤਰ ਗੌਨ ਹੈ ਕਿ ਸਰਬਤਰ ਭੌਨ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸਾਜਾ ਹੈ ਕਿ ਸਰਬਤਰ ਦੀਨ ਹੈ ਕਿ ਸਰਬਤਰ ਲੀਨ ਹੈ ਕਿ ਸਰਬਤਰ ਜਾਹੋ ਕਿ ਸਰਬਤਰ ਭਾਹੋ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਮਾਨਿਆ ਸਦੈਵ ਪ੍ਰਧਾਨਿਆ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨ ਹੈ ਕਿ ਸਰਬਤਰ ਮਨ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ ਕਿ ਸਰਬੰਗ ਕਲੀਮ ਹੈ ਕਿ ਪਰਮੰਗ ਫਹੀਮ ਹੈ ਕਿ ਅਕਲ ਅਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਹੁਸਨਲ ਵਜੂ ਹੈ ਤਮਾਮੁਲ ਰਜੂ ਹੈ ਹਮੇ ਸੁਲ ਸਲਾਮ ਹੈ ਸਲੀਖਤ ਮੁਦਾਮ ਹੈ ਗਨੀਮੁਲ ਸਿਕਸਤਾ ਹੈ ਗਰੀਬੁਲ ਪਰਸਤਾ ਹੈ ਬਿਲੰਦੁਲ ਮਖਾਨਾ ਹੈ ਜ਼ਮੀਨੁਲ ਜ਼ਮਾਨਾ ਹੈ ਤਮੀਜੁਲ ਤਮਾਮ ਹੈ ਰਜ਼ੂਅਲ ਨਿਧਾਨ ਹੈ ਹਰੀਫਲ ਅਜੀਮ ਹੈ ਰਜ਼ਾਇਕ ਯਕੀਨ ਹੈ ਅਨੇਕ ਉਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵੰਗ ਸਰੂਪ ਹੈ ਅਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬਸਾਜ ਹੈ ਸਮਸਤ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਆਗਾਧ ਹੈ ਅਨੂਪ ਹੈ ਓ ਅੰਗ ਆਦ ਰੂਪ ਹੈ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਦੇ ਅਗੰਜੇ ਅਗਾਦੇ ਸੁਭੰਗ ਸਰਬ ਭਾਗੇ ਸੁਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਸ਼ਿਜ ਹੈ ਅਸ਼ੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪਰ ਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨਉਕਤ ਸਰੂਪ ਹੈ ਪਰ ਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਤੂਤ ਹੈ ਅਨਾਸ਼ ਹੈ ਉਦਾਸ ਹੈ ਅਤੰਦ ਹੈ ਅਬੰਧ ਹੈ ਅਭਗਤ ਹੈ ਬਿਰਕਤ ਹੈ ਅਨਾਸ਼ ਹੈ ਪ੍ਰਕਾਸ਼ ਹੈ ਨਚਿੰਤ ਹੈ ਸੁਨਿੰਤ ਹੈ ਅਲੇਖ ਹੈ ਅਦੇਖ ਹੈ ਅਲੇਖ ਹੈ ਅਭੇਖ ਹੈ ਅਟਾ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨਿਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਤਵਾ ਪ੍ਰਸਾਦ ਸਰਬੰਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਹਰਤਾ ਸਰਬੰਕਰਤਾ ਸਰਬੰਪ੍ਰਾਣੰ ਸਰਬੰਪ੍ਰਾਣੰ ਸਰਬੰਕਰਮੰ ਸਰਬੰਧਰਮੰ ਸਰਬੰਜੁਗਤਾ ਸਰਬੰਮੁਕਤਾ
रसावल शांत तो प्रसाद नमो नरक नासे सदैव प्रकाशयानं।

ਹਰੀ ਸਰਬ ਠੌਰ ਮੋਹ ਸੁਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੋ ਬਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਸ਼ੈ ਕਰਤਾ ਸ੍ਰੀ ਅਸ ਤੁਜ ਜਬ ਭਏ ਦਇਆਲਾ ਪੂਰਨ ਕਰਾ ਗ੍ਰੰਥ ਤਤ ਕਾਲਾ ਮਨ ਬਾਂਸ਼ਤ ਫਲ ਪਾਵੈ ਸੋਈ ਦੁਖ ਨਤ ਸਹਿ ਵਿਆਪਤ ਕੋਈ ਅੜਿਲ ਸੁਨੇ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹੈ ਹੋ ਜੋ ਜਾਕੀ ਏਕ ਬਾਰ ਚੌਪਈ ਕੋ ਕਾਹੈ ਚੌਪਈ ਸੰਬਤ ਸਤਰੈ ਸਹਸ ਪਾਣੀ ਜੈ ਅਰਧ ਸਹਸ ਫੁਨ ਤੀਨ ਕਹਿ ਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਸੁਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸਾ

ਸਭ ਤੁਹੇ ਬਖਾਨਿਓ ਦੋਹਰਾ ਸਗਲ ਦੁਆਰ ਕਉ ਛਾਡਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ।

ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ

ਨਹੀਂ ਪਾਇਆ, ਕਹੇ ਨਾਨਕ ਹਰ ਪਿਆਰ ਹੈ। ਜੀਉ ਗੁਫਾ ਅੰਦਰ ਰੱਖ ਕਹਿ, ਵਾਜਾ ਪਵਣ ਵਜਾਇਆ। ਇਹੋ ਸਾਚਾ ਸੋਹੇਲਾ, ਸਾਚੇ ਘਰ ਗਾਵੋ, ਗਾਵੋ ਤਾਂ ਸੋਹੇਲਾ, ਘਰ ਸਾਚੈ ਜਿੱਥੇ ਸਦਾ। ਸੱਚ ਤੇ ਆਵਹੇ ਸੱਚੋ ਤੇ ਆਵੇ, ਜਾ ਤੁਧ ਪਾਵੇ ਗੁਰਮੁਖ ਜਿਨਾ ਬੁਝਾਵਹੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ

सुनते पुनीत कहते पवित सतगुर रहया पर पूरे बिनवंत नान।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੋਂ

ਸ੍ਰੀ ਵਾਹਿਗੁਰੂ। ਦੋਏ ਕਰ ਜੋੜ ਕਰੋ ਅਰਦਾਸ, ਤੁਦ ਭਾਵੈ ਤਾਂ ਆਣੇ ਰਾਸ, ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭ ਸਦਾ ਧਿਆਏ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜੁਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਵੋ ਜੀ ਸਹਾਏ। ਦਸਾਂਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਬਾਣੀ ਕੇ ਬੋਹਿਤ ਨਾਮ ਕੇ ਜਹਾਜ਼, ਚਵਰ ਤਾਕਤ ਸ਼ਤਰ ਦੇ ਮਾਲਕ ਸਤਿਗੁਰੂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਨਾਮ ਚਿਤ ਆਵੈ, ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ, ਝੰਡੇ, ਬੂੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਥ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰੂ ਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਮਹਾਰਾਜ। ਸਤਿਗੁਰੂ ਜੀ ਆਪ ਜੀਆਂ ਦੀ ਟਹਿਲ ਸੇਵਾ ਕਰਦਿਆਂ, ਬਸਤਰਾਂ ਦੀ ਸੇਵਾ ਕਰਦਿਆਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆਪ ਜੀ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਜੀ ਬਾਣੀ ਪੜ੍ਹਦਿਆਂ, ਸੁਣਦਿਆਂ, ਸੇਵਾ ਕਰਦਿਆਂ, ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦੇ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣੇ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਬਚਾਉਣਾ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿਦਕ ਭਰੋਸਾ, ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਗੁਰਮਤ ਅਨੁਸਾਰ ਭਾਵਨਾਵਾਂ ਸੰਪੂਰਨ ਕਰਨੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ
महाराज जी आप जी दे भाणे दे विच चार पैर रहन सुख दी बतीत हुई आया चार पैर दिन अपनी याद विच सुख दे नाल बतीत करोना पातशाह जो संगतां घरां दे विच बैठ के आप जी दी याद विच जुड़ियां ने तिन्हां दी अरदास है सतगुरु जी परिवारां विच सुख शांति वरतौणी नाम दा प्रकाश करना दुखां दा नाश करना समुची संगत सिर ते मेहर भरिया हथ रखना बच्चियां नूं तंदरुस्तियां बख्शिश करनियां बाणी अते बाणे दा प्यार बख्शिश करना सत संगत दे नाल रलाउणा पातशाह जी महाराज जी दर कर दे टहलियां नूं तंदरुस्तियां बख्शिश करनियां भय अते भावनी सदका अपनी सेवा करन दा बल प्रदान करना महाराज जी आप जी दियां बख्शियां होईयां दातां विचों कड़ा प्रसादी देग हाजर है आप जी कृपालता करके भोग लाओ भोग लगा शीत प्रसाद साध संग दे रसनी लायक होवे जो छके सो आप जियां दा नाम जपे जिन्हां भंडारां चो रस्तां बस्तां हाजर होईयां भंडारे भरपूर करने काल कंटक चूर करने रस्तां दरगाहों भेजनियां सतगुर सच्चे पातशाह जी आप जी का फुरमान है से संजोग करो मेरे प्यारे जित रसना हर नाम उचारे पातशाह जी आप जी दर करते सेवादार महाराज अमृत वेले आप जी की हाजिरी भरते हुए अरदास करते हैं तिना के बचे शाहजीत सिंह महाराज सचे पिता जी सिंह संजोग बख्शिश करो सतगुरु जी कृपा करनी जीवन सफला बनाना दारायां की लाज रखनी जो शरण आवै तिस कंठ लावै ए बिरद सुवामी संदा तुदनों छोड़ प्रभ जाइए कह धार आन ना बिया तेरी समसर सतगुरु जी सेवक परिवार की हाजिरी प्रवान करते हुए आसा मुरादा पूरियां करनिया बच्चे नूं महाराज चंगे संजोग बख्शिश करने अपना आग्याकार बनाना करो कृपा सतगुरु जी पावन पवित्र हुक्मनामे बख्शिश करके अगले दीवान सजाउण दी आग्या बख्शिश करो जी सही गुरमुख प्यारे मेलो जिन्हां दे मिलिया आप जिया का नाम चेते आवै नानक नाम चढ़दी कला तेरे भाणे सरबत दा भला वाहिगुरु जी का खालसा वाहिगुरु जी की फतह।

ਧਨਾਸਰੀ ਮਹੱਲਾ ਪਹਿਲਾ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਆਪਣੇ ਜ਼ਰੂਰੀ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰ ਘਰ ਤੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਸਤਿਗੁਰੂ ਜੀ ਬਖਸ਼ ਕਰਕੇ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਜੁੜ ਕੇ ਇਹ ਜੀਵਨ ਸਫਲਿਆ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਲਾਖਣ ਸਿੰਘ ਜੀ ਦਾ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਧ ਕੋਟੀ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਨੇ ਅਪਾਰ ਰਹਿਮਤ ਬਖਸ਼ਿਸ਼ ਅੰਮ੍ਰਿਤ ਵੇਲੇ ਦੀ ਦਾਤ ਛੋੜੀ ਚ ਪਾਈ ਹੈ। ਸਤਿਗੁਰੂ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਹਰ ਇੱਕ ਜੀਵ ਨੂੰ ਹਰ ਇੱਕ ਪ੍ਰਾਣੀ ਨੂੰ ਅੰਮ੍ਰਿਤ ਵੇਲੇ ਮਾਲਕ ਦੇ ਚਰਨਾਂ ਦਾ ਪਿਆਰ ਮਿਲ ਜਾਏ, ਜਿਹਦੇ ਕਰਕੇ ਮਿਲਿਆ ਹੋਇਆ ਇਹ ਮਨੁੱਖ ਹਜਾਮਾ ਸਾਡਾ ਸਫਲਾ ਹੋ ਸਕੇ। ਸੋਹਣ ਆਪ ਜੀ ਦੇ ਸਨਮੁਖ ਆਪ ਜੀ ਨੂੰ ਗੁਰਮਤ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਹਨ ਪੰਥ ਦੇ ਮਹਾਨ ਵਿਦਵਾਨ ਗੁਣੀਜਨ ਅਤਿ ਸਤਿਕਾਰਯੋਗ ਗਿਆਨੀ ਸਕੱਤਰ ਸਿੰਘ ਜੀ, ਜਿਨ੍ਹਾਂ ਤੇ ਬੜੀ ਕਿਰਪਾ ਬਖਸ਼ਿਸ਼ ਹੈ। ਤਿਨਾ ਪਾਸੋਂ ਆਪ ਜੀ ਅੰਮ੍ਰਿਤਮਈ ਬਾਣੀ ਦੀਆਂ ਵਿਚਾਰਾਂ ਸਰਵਣ ਕਰੋ, ਫੁੱਲਾਂ ਚੁੱਕਾਂ ਦੀ ਖਿਮਾ ਪ੍ਰਤੀ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਡੰਡੋਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਜੇਤਾ ਜੀਓ ਪਿੰਡ ਸਭ ਤੇਰਾ

ਕਹੇ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ। ਬੇਸਮਾਰ ਅਥਾਹ ਅਗੰਤ ਅਤੁਲੈ ਜਿਉਂ ਬਲਾ ਵਹੁ ਤਿਉ ਨਾਨਕ ਦਾਸ ਬੋਲੇ। ਵਾਹਿਗੁਰੂ ਜੀ ਧਨਾਸਰੀ ਮਹਿਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪਹਿ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪਹਿ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਚਖੜ ਹੋਏ ਵਿਣ ਬੋਲੇ ਜਾਣੈ ਸਭ ਸੋਏ ਰਹਾ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਵਾ ਦਿੱਤੀ ਬੋਲੇ ਤਾਤ ਜਿਨ ਮਨ ਰਾਖਿਆ ਅਗਨੀ ਪਾਏ ਵਾਜੈ ਪਵਣ ਆਖੈ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ ਦਾਗ ਦੋਗ ਮੋਹਿ ਚਲਿਆ ਲਾਏ ਦਰਗਹਿ ਬੈਸਣ ਨਾਹੀ ਜਾਏ ਕਰਮ ਮਿਲੈ ਆਖਣ ਤੇਰਾ ਨਾਂ ਜਿਤ ਲਗ ਤਰਣਾ ਹੋਰ ਨਾਹੀ ਹੋਰ ਨਹੀਂ ਥਾਂ ਜੇ ਕੋ ਡੁੱਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬਦਾਤਾਰ ਜਿਤ ਕਰਮ ਮਿਲੇ ਆਖਣ ਤੇਰਾ ਨਾਂ ਜਿਤ ਲਗ ਤਰਣਾ ਹੋਰ ਨਹੀਂ ਥਾਂ ਜੇ ਕੋ ਡੁੱਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾਤਾਰ। ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੋਦੀ ਅੰਦਰ ਸਭਾਏਮਾਨ ਗੁਰੂ ਸਵਾਰੀ ਸਾਧ ਸੰਗਤ ਜੀਓ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ ਸਤਿਗੁਰੂ ਜੀ ਦਾ ਕਰੀਏ, ਜਿਨ੍ਹਾਂ ਦੀ ਰਹਿਮਤ ਨਾਲ ਗੁਰੂ ਘਰ ਵਿਖੇ ਸੇਵਾ ਕਰਨ, ਗੁਰੂ ਕੀ ਹਾਜ਼ਰੀ ਭਰਨ ਦਾ ਸੁਭਾਗ ਮਾਲਕ ਨੇ ਬਖਸ਼ਿਸ਼ ਕੀਤਾ ਹੈ। ਸ਼ਹਿਨਸ਼ਾਹ ਰਹਿਮਤ ਵਰਤਾਉਣ ਕਿ ਸਤਿਗੁਰੂ ਜੀ ਦੇ ਪਾਵਨ ਬਚਨ ਤੁਰਕੇ ਬਾਣੀ ਸਾਡੇ ਜੀਵਨ ਅਮਲ ਦਾ ਕਾਰਨ ਬਣੇ। ਗੁਰੂ ਕੇ ਸਤਿਕਾਰਯੋਗ ਭਾਈ ਸਾਹਿਬ ਗੁਰੂ ਕੇ ਕੀਰਤਨੀਏ ਬੜੇ ਸਤਿਕਾਰ ਦੇ ਨਾਲ ਆਪ ਜੀ ਨੂੰ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਵਾਏ ਗਏ ਨੇ। ਵਡਭਾਗੇ ਜਿਹੜਿਆਂ ਨੇ ਲਾਹਾ ਲਿਆ ਹੈ, ਉਪਰੰਤ ਕੁਝ ਪਲ ਦੇ ਲਈ ਰੋਜ਼ਾਨਾ ਦੀ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਪ੍ਰਕਾਸ਼ਮਈ ਹੁੰਦੇ ਅੰਮ੍ਰਿਤ ਵੇਲੇ ਜੋ ਪਹਿਲਾ ਹੁਕਮਨਾਮਾ ਸਿੱਖ ਸੰਗਤਾਂ ਦੇ ਨਾਮ ਜਾਰੀ ਕੀਤਾ ਹੈ, ਉਹਦੀ ਵਿਚਾਰ ਕਰਨ ਦਾ ਯਤਨ ਆਪਾਂ ਨੇ ਕਰਨਾ ਹੈ। ਤੁਰਕੀ ਬਾਣੀ ਦੇ ਹਰ ਅੰਗ ਵਿੱਚ, ਹਰ ਪੰਗਤੀ ਵਿੱਚ ਕੇਵਲ ਤੇ ਕੇਵਲ ਨਿਰੰਕਾਰ ਦਾ ਜ਼ਿਕਰ ਹੈ ਤੇ ਉਹ ਨਿਰੰਕਾਰ ਜੋ ਰਮਿਆ ਹੋਇਆ ਹੈ ਆਪਣੀ ਕਾਇਨਾਤ ਦੇ ਵਿੱਚ, ਕਿਤੇ ਛਿਪ ਕੇ ਨਹੀਂ ਬੈਠਾ, ਹਰ ਥਾਂ ਤੇ ਮੌਜੂਦ ਹੈ। ਜੈ ਜੈ ਪੇਖੋ ਤੈ ਹਜ਼ੂਰ ਦੀ ਅਵਸਥਾ ਦਾ ਮਾਲਕ ਹੈ। ਜਿਹੜਾ ਸਦ ਸੁਣਦਾ ਸਦ ਵੇਖਦਾ ਹੈ, ਜਿਹਦੇ ਲੱਖਾਂ ਨੇਤਰ ਨੇ, ਘੱਟ ਘੱਟ ਮੈਂ ਹਰਜੂ ਵਸੇ ਹੈ, ਉਸ ਵਾਹਿਗੁਰੂ ਨਾਲ ਕਿਵੇਂ ਬਣ ਆਵੇ, ਕਿਵੇਂ ਸਚਿਆਰ ਹੋ ਸਕੀਏ, ਕਿਵੇਂ ਕੋਰ ਦੀ ਕੰਧ ਟੁੱਟ ਜਾਏ, ਇਹੀ ਜ਼ਿਕਰ ਵਾਰ ਵਾਰ ਕੀਤਾ ਗਿਆ ਹੈ। ਨਿਰੰਕਾਰ ਦੀ ਪੈਦਾਇਸ਼ ਹੈ ਸਮੁੱਚਾ ਸੰਸਾਰ, ਤੇ ਜਿਹਦੇ ਵਿੱਚ ਇੱਕ ਮਨੁੱਖ ਹੈ ਐਸੀ ਦੇਹੀ, ਜਿਸ ਦੇਹੀ ਨੂੰ ਤਰਸੈ ਦੇਵ, ਇਹ ਬਿਨਾਂ ਭਾਗਾਂ ਦਿਓ, ਬਿਨਾਂ ਬਖਸ਼ਿਸ਼ ਦਿਓ, ਬਿਨਾਂ ਕਰਮ ਤੋਂ ਨਹੀਂ ਪ੍ਰਾਪਤ ਹੁੰਦੀ। ਅਸੀਂ ਵਡਭਾਗੇ ਹਾਂ ਜਿਨ੍ਹਾਂ ਨੂੰ ਬਿਨਾਂ ਮੰਗਿਆਂ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ, ਤੇ ਇਸ ਨੂੰ ਸਹੀ ਮਾਨਿਆਂ ਵਿੱਚ ਜਿਹੜਾ ਹੈ ਮਾਰਗ ਤੇ ਚਲਾਉਣਾ, ਇਹ ਮਾਲਕ ਨੇ ਸਾਡੇ ਜਿੰਮੇ ਪਾਇਆ ਹੋਇਆ। ਇੰਨੀਆਂ ਕੁ ਸ਼ਕਤੀਆਂ ਸਰੀਰ ਨੂੰ ਦਿੱਤੀਆਂ ਨੇ ਜਿਨ੍ਹਾਂ ਦਾ ਸਹੀ ਇਸਤੇਮਾਲ ਅਸੀਂ ਅਜੇ ਤੱਕ ਨਹੀਂ ਕਰ ਸਕੇ, ਭਾਵੇਂ ਬੜਾ ਸਿਆਣਾ ਹੋ ਗਿਆ ਮਨੁੱਖ। ਇਹ ਆਪਣੇ ਦਿਮਾਗ ਦਾ ਬਹੁਤ ਛੋਟਾ ਜਿਹਾ ਹਿੱਸਾ ਅਜੇ ਤੱਕ ਵਰਤ ਬੈਠਾ ਹੈ, ਬਾਕੀ ਅਜੇ ਅਣਵਰਤਿਆ ਪਿਆ ਹੈ। ਔਰ ਉਸ ਦਿਮਾਗ ਦੇ ਹਿੱਸੇ ਦੀ ਵਰਤੋਂ ਕਰਕੇ ਥੋੜ੍ਹਾ ਬਹੁਤਾ ਇਸ ਕੁਦਰਤ ਨੂੰ ਸਮਝਣ ਦਾ ਯਤਨ ਕਰ ਰਿਹਾ, ਸਹਿਜੇ ਸਹਿਜੇ ਕੁਝ ਭੇਦ ਪਾਉਣ ਦਾ ਯਤਨ ਕਰ ਰਿਹਾ। ਜਿੰਨੀ ਖੋਜ ਹੈ ਇਸੇ ਵਿੱਚੋਂ ਹੋਈ ਹੈ ਤੇ ਨਿਰੰਕਾਰ ਦੀ ਰਹਿਮਤ ਨਾਲ ਹੋਈ। ਸ਼ਕਤੀ ਸਾਡੇ ਕੋਲ ਇੰਨੀ ਹੈ, ਅਣਵਰਤੀ ਰਹਿ ਜਾਂਦੀ। ਕਿਸੇ ਬੱਚੇ ਨੂੰ, ਕਿਸੇ ਬਾਪ ਨੇ ਆਪਣੇ ਬੱਚੇ ਦੀ ਪ੍ਰੀਖਿਆ ਲੈਣ ਦੇ ਲਈ ਉਹਨੂੰ ਕਿਹਾ, ਬੇਟਾ ਆਹ ਪੱਥਰ ਪਿਆ ਰਸਤੇ ਚ, ਤੇ ਇਹਨੂੰ ਚੁੱਕ ਕੇ ਪਾਸੇ ਕਰ ਦੇ, ਤੂੰ ਕਰ ਸਕਦਾ, ਸਰੀਰ ਤੇਰਾ ਛੋਟਾ ਹੈ, ਉਮਰ ਭਾਵੇਂ ਛੋਟੀ ਹੈ, ਤੂੰ ਸਰੀਰ ਦੀ ਪੂਰੀ ਵਰਤੋਂ ਕਰਕੇ ਇਸ ਨੂੰ ਪਰੇ ਕਰ ਸਕਦਾ ਹੈ। ਤੇ ਉਹਨੇ ਬਾਪ ਦਾ ਹੁਕਮ ਮੰਨਿਆ ਤੇ ਉਸ ਪੱਥਰ ਨਾਲ ਘੁਲਣ ਲੱਗਾ, ਇਹਨੂੰ ਆਪਣਾ ਜ਼ੋਰ ਲਾਉਣ ਲੱਗਾ, ਉਹ ਛੋਟਾ ਹੈ ਬਲ ਉਹਨਾਂ ਨਹੀਂ, ਕਦੀ ਇੱਕ ਪਾਸੇ ਉਹਨੂੰ ਫੜਦਾ ਹੈ, ਕਦੀ ਦੂਜੇ ਪਾਸਿਓਂ ਪਕੜਦਾ ਹੈ, ਤੇ ਸਹਿਜੇ ਸਹਿਜੇ ਜ਼ੋਰ ਲਾ ਲਾ ਕੇ ਹੰਬ ਗਿਆ। ਕਦੀ ਲੱਤਾਂ ਲਾਉਂਦਾ ਹੈ, ਕਦੀ ਹੱਥ ਲਾਉਂਦਾ ਹੈ, ਕਦੀ ਮੋਢਾ ਲਾਉਂਦਾ ਹੈ, ਕਦੀ ਪਿੱਠ ਲਾਉਂਦਾ ਹੈ, ਤੇ ਪਿਓ ਸ਼ਾਬਾਸ਼ ਦੇ ਰਿਹਾ। ਹਿੰਮਤ ਕੀਤੀ, ਯਤਨ ਕਰਦਾ ਰਿਹਾ, ਘੁਲ ਕੇ ਥੱਕ ਕੇ, ਤੇ ਕਹਿਣ ਲੱਗਾ, ਨਹੀਂ ਪਿਤਾ ਜੀ, ਇਹ ਮੇਰੇ ਵਾਸਤੇ ਬਾਤ ਨਹੀਂ,
ਪਿਤਾ ਕਹਿਣ ਲੱਗਾ ਤੈਨੂੰ ਕਿਹਾ ਸੀ ਆਪਣੀ ਸਾਰੀ ਸ਼ਕਤੀ ਵਰਤ ਲਵੀ ਜੋ ਨਿਰੰਕਾਰ ਨੇ ਤੈਨੂੰ ਦਿੱਤੀ ਹੈ ਤੇ ਤੂੰ ਇਹਨੂੰ ਪਰੇ ਕਰ ਸਕਦਾ ਹੈ। ਕਹਿਣ ਲੱਗਾ ਪਿਤਾ ਜੀ ਮੈਂ ਸਾਰਾ ਹੀ ਜ਼ੋਰ ਲਾ ਲਿਆ, ਸਾਰਾ ਹੀ ਯਤਨ ਕਰ ਲਿਆ, ਇਸ ਤੋਂ ਵੱਧ ਮੇਰੇ ਵੱਸ ਨਹੀਂ। ਤੇ ਪਿਤਾ ਕਹਿਣ ਲੱਗਾ ਤੇਰੇ ਵੱਸ ਹੈ, ਤੈਨੂੰ ਨਿਰੰਕਾਰ ਨੇ ਜ਼ਬਾਨ ਦਿੱਤੀ ਨਾ, ਉਹਦੀ ਵਰਤੋਂ ਜੇ ਤੂੰ ਨਾਲ ਕਰ ਲੈਂਦਾ ਆਪਣੀ ਸਰੀਰ ਸ਼ਕਤੀ ਦੇ ਨਾਲ, ਨਹੀਂ ਤੇਰੇ ਕੋਲ ਬਣੀ ਜ਼ਬਾਨ ਨੂੰ ਵਰਤਦਾ, ਕਿਸੇ ਦੀ ਸਹਾਇਤਾ ਲੈਂਦਾ, ਕਿਸੇ ਦੀ ਹੈਲਪ ਲੈਂਦਾ, ਕਿਸੇ ਨੂੰ ਆਵਾਜ਼ ਦਿੰਦਾ, ਤੂੰ ਮੈਨੂੰ ਕਹਿ ਦਿੰਦਾ ਮੈਂ ਤੇਰੀ ਹੈਲਪ ਵਿੱਚ ਆ ਜਾਂਦਾ, ਤੇ ਇਹ ਪੱਥਰ ਕੀ ਹੈ, ਬੜੀ ਛੇਤੀ ਪਰੇ ਹੋ ਜਾਣਾ। ਮਨੁੱਖ ਨੂੰ ਜਿੰਨੀਆਂ ਸ਼ਕਤੀਆਂ ਮਾਲਕ ਨੇ ਦਿੱਤੀਆਂ ਨੇ ਅਸੀਂ ਪੂਰੀਆਂ ਦੀ ਵਰਤੋਂ ਕਰਦੇ ਹੀ ਨਹੀਂ, ਅਸੀਂ ਅਜਾਈ ਵਰਤੋਂ ਕਰਦੇ ਹਾਂ ਬਹੁਤੀ ਵਾਰੀ। ਜ਼ਬਾਨ ਤਾਂ ਹੈ ਮਿੱਠ ਬੋਲਣ ਦੇ ਲਈ, ਰਸ ਚੱਖਣ ਦੇ ਲਈ, ਪ੍ਰਭੂ ਦਾ ਸਿਮਰਨ ਕਰਨ ਦੇ ਲਈ, ਅਸੀਂ ਇਹਦੇ ਨਾਲ ਕੀ ਕਰਦੇ ਹਾਂ, ਸਾਰਾ ਦਿਨ ਕੁਤਰ ਕੁਤਰ ਕੁਤਰ ਕਰਕੇ ਚੁਗਲੀਆਂ ਕਰੀ ਜਾਂਦੇ। ਸਾਡੀ ਵਰਤਾ ਰੋਂਗ ਨੰਬਰ ਲੱਗ ਗਿਆ ਤੇ ਕਿੰਨਾ ਚਿਰ ਬਾਅਦ ਜਾ ਕੇ ਉੱਥੇ ਲੱਗੇ ਰਹੀਦਾ ਵੀ ਠੀਕ ਹੈ ਕੋਈ ਨੀ ਭੈਣ ਮਿਲ ਤੇ ਗਈ ਹੈ ਨਾ। ਉਹ ਭਾਈ ਇਹ ਵਿਅਰਥ ਕੰਮ ਛੱਡ ਦਿਓ, ਕੋਈ ਫਾਇਦਾ ਨਹੀਂ। ਪਰਿਵਾਰ ਵੱਲ ਧਿਆਨ ਦਿਓ, ਆਪਣੇ ਆਪ ਵੱਲ ਧਿਆਨ ਦਿਓ, ਜਿਹੜੇ ਕੰਮ ਲਈ ਜਿਹੜੀ ਚੀਜ਼ ਮਿਲੀ ਉਹਦੀ ਸਹੀ ਵਰਤੋਂ ਕਰਨੀ ਸਿੱਖ ਲਈਏ। ਕੰਨ ਨਿਰੰਕਾਰ ਨੇ ਸਾਡੀ ਵਰਤੋਂ ਵਿਹਾਰ ਲਈ, ਬਚਨ ਜਿਹੜੇ ਸੁਣਨ ਕਰਨ ਦੇ ਲਈ, ਇਹ ਸਭ ਨਿੰਦਿਆ ਸੁਣਨ ਲਈ ਥੋੜ੍ਹਾ ਲੱਗੇ ਨੇ, ਇਹ ਗੰਦਮੰਦ ਸੁਣਨ ਲਈ ਥੋੜ੍ਹਾ ਪੈਦਾ ਕੀਤੇ ਨੇ। ਅਤੇ ਖਿਆਲ ਕਰਿਓ ਇਹ ਸਾਡੇ ਰਿਕਾਰਡਡ ਸੋਚ ਨੇ, ਇਹਦੇ ਵਿੱਚ ਵੀ ਬੰਦਾ ਆਪਣੇ ਹਿਰਦੇ ਤੇ ਆਪਣੇ ਮਨ ਤੇ ਰਿਕਾਰਡਿੰਗ ਕਰਦਾ ਤੇ ਜ਼ਬਾਨ ਰਾਹੀਂ ਉਸ ਰਿਕਾਰਡਿੰਗ ਨੂੰ ਬੋਲਦਾ, ਇਹ ਸਪੀਕਰ ਇਹਦਾ। ਗੁਰੂ ਰਹਿਮਤ ਵਰਤਾਦਾ ਸਹੀ ਮਾਨੇ ਵਿੱਚ ਅਸੀਂ ਆਪਣੇ ਸਰੀਰ ਦੀ ਸ਼ਕਤੀ ਦੀ ਜਿਹੜੀ ਹੈ ਉਸ ਨੂੰ ਸਮਝ ਸਕੀਏ ਬੇਅੰਤ, ਕਿਉਂਕਿ ਮਾਲਕ ਨੇ ਪੈਦਾ ਹੀ ਐਸੇ ਢੰਗ ਨਾਲ ਕੀਤਾ, ਐਸੇ ਢੰਗ ਨਾਲ ਕੀਤਾ ਇਹਨੇ। ਜ਼ਬਾਨ ਵੀ ਗੁਰੂ ਦੀ ਰਹਿਮਤ ਨਾਲ ਕਿਸ ਵੇਲੇ ਐਸੀ ਹੋ ਜਾਂਦੀ ਹੈ ਜੋ ਕਹਿੰਦਾ ਉਹ ਸੱਚੀ ਹੋ ਜਾਂਦੀ, ਇੰਨੀ ਬਰਕਤ ਵਾਲੀ ਜ਼ਬਾਨ ਹੋ ਸਕਦੀ ਹੈ ਜੇ ਯਤਨ ਕਰੇ ਤੇ। ਕੰਨ ਜਿਹਦੇ ਕੰਮ ਲਈ ਮਿਲੇ ਨੇ, ਇਹ ਸਰਵਣੋਂ ਮੇਰੇ ਉਹ ਸਾਚੇ ਸੁਣਨ ਨੂੰ ਬਿਠਾਏ, ਸਾਚੇ ਸੁਣਨ ਨੂੰ ਬਿਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹ ਮੇਰੇ ਮਾਲਕ ਨੇ ਰਹਿਮਤ ਕੀਤੀ ਸਾਨੂੰ, ਇਕੱਲਾ ਇਕੱਲਾ ਅੰਗ ਬੜੀ ਬੜਾ ਕੁਛ ਘਾਟ ਕਰਨ ਤੋਂ ਬਾਅਦ ਤਾਂ ਬੜਾ ਕੋਈ ਨਿਰੰਕਾਰ ਨੇ ਸਾਨੂੰ ਦਿੱਤਾ, ਅਸੀਂ ਨਹੀਂ ਇਸਤੇਮਾਲ ਕਰਦੇ। ਤੇ ਦੂਸਰੀ ਕਮਜ਼ੋਰੀ ਸਾਡੀ ਜਿਹੜੀ ਹੈ, ਅਸੀਂ ਚਾਹੁੰਦੇ ਹਾਂ ਸੁਧਾਰ ਹੋਵੇ, ਪਰ ਅਸੀਂ ਦੂਜਿਆਂ 'ਚ ਸੁਧਾਰ ਚਾਹੁੰਦੇ ਹਾਂ, ਆਪਣੇ ਆਪ 'ਚ ਨਹੀਂ। ਪੁਰਾਣਾ ਮੰਦਾ ਨਾ ਬੋਲੇ, ਪੁਰਾਣਾ ਨਿੰਦਿਆ ਨਾ ਕਰੇ, ਪੁਰਾਣਾ ਆਹ ਨਾ ਕਰੇ, ਵੀ ਤੂੰ ਕਰੀ ਜਾ ਸਭ ਕੁਛ। ਸੁਧਾਰ ਆਪਣੇ ਆਪ ਤੋਂ ਪ੍ਰੰਭ ਹੋਣਾ ਹੈ। ਜਿਸ ਦਿਨ ਆਪਣੇ ਆਪ ਨੂੰ ਪੁੱਛਣਾ ਸ਼ੁਰੂ ਕਰਤਾ, ਆਪਣੇ ਅੰਦਰ ਆਪਣੇ ਗਰਵਾਨ ਮੈਂ ਸਿਰ ਨੀਵਾਂ ਕਰਕੇ ਵੇਖਣਾ ਸ਼ੁਰੂ ਕੀਤਾ, ਗੱਲ ਬਾਤ ਬਣ ਸਕਦੀ ਹੈ। ਕਿਉਂਕਿ ਮਨੁੱਖ ਜਦੋਂ ਅੰਦਰ ਵੇਖੇਗਾ ਔਗਣ, ਜਿਹਨੇ ਆਪਣੇ ਔਗਣ ਨੂੰ ਬੰਦੇ ਨੂੰ ਆਪਣੇ ਆਪ ਨੂੰ ਪਤਾ ਹੁੰਦਾ ਤੇ ਦਿਸਦੇ ਹੁੰਦੇ, ਭਾਵੇਂ ਢੱਕਦਾ ਸਾਰੀ ਜ਼ਿੰਦਗੀ। ਔਗਣ ਪਾਉਣੇ ਸਾਡੇ ਕੋਲ ਹਜ਼ਾਰਾਂ ਨੇ, ਲੱਖਾਂ ਨੇ ਗਿਣਨ ਵਾਲੀ ਬਾਤ ਨਹੀਂ। ਤੇ ਇੱਕ ਦੋ ਕਿਤੇ ਗੁਣ ਹੋਣ ਤੇ ਗੁਣ ਦਾ ਪ੍ਰਦਰਸ਼ਨ ਕਰਦੇ ਆ ਵੀ ਪਤਾ ਲੱਗ ਜਾਏ ਵੀ ਇਹ ਵੀ ਪਾਠ ਕਰਦਾ, ਇਹ ਵੀ ਸੇਵਾ ਕਰ ਲੈਂਦਾ, ਤੇ ਅੰਦਰੋਂ ਕੀ ਇਹ ਕੂੜ ਨਾਲ ਭਰਿਆ ਪਿਆ। ਇਹ ਹਰ ਮਨੁੱਖ ਦੀ ਬਾਤ ਹੈ। ਗੁਰਬਾਣੀ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਜੇ ਤੂੰ ਬਦਲ ਚਾਹੁੰਦਾ, ਜੇ ਤੂੰ ਤਬਦੀਲੀ ਚਾਹੁੰਦਾ ਤੇ ਆਪਣੇ ਆਪ ਤੋਂ ਕਰ, ਆਪਣੇ ਗਰਬਾਰ ਮੈਂ ਸਿਰ ਨੀਵਾਂ ਕਰਕੇ। ਕੋਈ ਬਾਦਸ਼ਾਹ ਨੇ ਐਲਾਨ ਕੀਤਾ ਕਿ ਮੈਂ ਆਪਣੇ ਰਾਜ ਭਾਗ ਵਿੱਚ ਸੁਧਾਰ ਚਾਹੁੰਦਾ, ਦੁਨੀਆ ਸੁਖੀ ਵੱਸੇ ਤੇ ਕੋਈ ਤਰੀਕਾ ਦੱਸ ਦੇ, ਜਿਹੜਾ ਦੱਸੇਗਾ ਉਹਨੂੰ ਮੈਂ ਚੰਗਾ ਇਨਾਮ ਦੇਵਾਂਗਾ। ਬਹੁਤ ਸਾਰੇ ਵਜ਼ੀਰਾਂ ਨੇ, ਬਹੁਤ ਸਾਰੇ ਦਾਨੇ ਪੁਰਸ਼ਾਂ ਨੇ ਆਪੋ ਆਪਣੀ ਮਤ ਦੇਣ ਦਾ ਯਤਨ ਕੀਤਾ ਤੇ ਉਹ ਫਿੱਟ ਨਾ ਬੈਠੇ, ਗੱਲ ਬਣੀ ਨਾ, ਪਸੰਦ ਨਾ ਆਇਆ ਬਾਦਸ਼ਾਹ ਨੂੰ। ਇੱਕ ਫੱਕਰ ਜਿਹਾ ਉੱਠਿਆ, ਫਕੀਰ ਉੱਠਿਆ, ਰੱਬ ਦੇ ਰੰਗ ਵਿੱਚ ਰੰਗਿਆ ਹੋਇਆ, ਕਹਿਣ ਲੱਗਾ ਬਾਦਸ਼ਾਹ ਜੇ ਚਾਹਵੇਂ ਤੇ ਮੈਂ ਸੁਝਾ ਦੇਵਾਂ ਕੋਈ। ਕਹਿਣ ਲੱਗਾ ਤੂੰ ਚਾਹੇ ਅੱਧਾ ਰਾਜ ਭਾਗ ਦੇ ਦੂੰ ਜੇ ਮੇਰੇ ਪਸੰਦ ਆ ਗਿਆ।
ਕਹਿੰਦਾ ਮੈਨੂੰ ਰਾਜ ਭਾਗ ਨਹੀਂ ਚਾਹੀਦਾ, ਮੈਨੂੰ ਮਾਲਕ ਨੇ ਬਾਦਸ਼ਾਹੀ ਦਿੱਤੀ ਹੋਈ ਹੈ, ਉਹਦੇ ਰੰਗ ਵਿੱਚ ਰੰਗਿਆ ਹੋਇਆ, ਉਹਨੂੰ ਕਵੀ ਥੋੜ੍ਹਾ ਕੋਈ ਤਾਂ ਰੱਜਿਆ ਹੋਇਆ। ਅਸਲ ਤਾਂ ਰਾਜਾ ਹੁੰਦਾ ਹੀ ਉਹ ਜਿਹੜਾ ਰੱਜਿਆ ਹੋਵੇ, ਜਿਹੜਾ ਰਾਜ ਭਾਗ ਲੈ ਕਰਕੇ ਵੀ ਰੱਜਿਆ ਨਹੀਂ, ਉਹ ਤਾਂ ਭਿਖਾਰੀ ਅਜੇ ਵੀ ਮੰਗੀ ਜਾਂਦਾ, ਉਹ ਵੀ ਜਿੱਤਣਾ ਉਹ ਵੀ ਜਿੱਤਣਾ, ਦੁਨੀਆਂ ਸਾਰੀ ਜਿੱਤਣ ਵਾਲੇ ਫਿਰਦੇ। ਸਿਕੰਦਰ ਦੁਨੀਆਂ ਜਿੱਦਾਂ ਜਿੱਦਾਂ ਤੁਰਿਆ ਜਾਂਦਾ ਹੈ ਤੇ ਇੱਕ ਫੱਕਰ ਨਾਲ ਵਾਹ ਪੈ ਗਿਆ, ਬਾਬਾ ਜੀ ਅਰਦਾਸ ਕਰੋ ਮੇਰੇ ਲਈ, ਮੈਂ ਸਾਰਾ ਸੰਸਾਰ ਜਿੱਤ ਲਵਾਂ। ਕਹਿੰਦਾ ਕੀ ਕਰੇਗਾ? ਕਹਿੰਦਾ ਪੁਰਾਣਾ ਜਿੱਤ ਕੇ ਆਹ ਕਰਾਂਗਾ, ਪੁਰਾਣਾ ਜਿੱਤ ਸਾਰਾ ਸੰਸਾਰ ਜਿੱਤ ਕੇ ਫਿਰ ਮਜ਼ੇ ਨਾਲ ਆਨੰਦ ਮਾਣਾਂਗਾ ਬੈਠਾਂਗਾ। ਫਿਰ ਕਹਿਣ ਲੱਗਾ ਆ ਜਾ ਫਿਰ ਇੱਥੇ ਮੇਰੇ ਕੋਲ ਬਹਿ ਜਾ, ਮੈਂ ਆਨੰਦ ਵੈਸੇ ਮਾਣ ਰਿਹਾ, ਦੁਨੀਆਂ ਮਾਰਨ ਦੀ ਕੀ ਲੋੜ ਹੈ? ਜੇ ਆਨੰਦ ਹੀ ਲੈਣਾ ਹੈ ਤੇ ਮਾਲਕ ਨੇ ਇੰਨਾ ਕੁ ਆਨੰਦ ਦਿੱਤਾ, ਅਸੀਂ ਅੰਦਰ ਝਾਤੀ ਮਾਰਦੇ ਨੰਤਿਕ ਤੇ ਪਹੁੰਚਦੇ ਹੀ ਨਹੀਂ। ਅਸੀਂ ਮਨ ਦੇ ਪਿੱਛੇ ਲਾ ਕੇ ਅਸੀਂ ਖੱਜਲ ਖੁਆਰ ਹੁੰਦੇ ਹਾਂ, ਤਰਫਦੇ ਹਾਂ, ਭੁੱਜਦੇ ਹਾਂ, ਕੁੜ ਕੁੜ ਕਰਦੇ ਹਾਂ, ਰਿੱਝਦੇ ਹਾਂ। ਕਹਿੰਦੇ ਉਸ ਫੱਕਰ ਨੇ ਬਾਦਸ਼ਾਹ ਨੂੰ ਸੁਝਾਅ ਤਾਂ ਇੱਦਾਂ ਕਰੋ ਵੀ ਇੱਕ ਰੱਖੋ ਘੜਾ ਸਾਹਮਣੇ ਸਟੇਜ ਤੇ, ਬੜਾ ਮੁੱਲ ਇਕੱਠਾ ਹੋਇਆ ਵੀ ਰਾਜੇ ਨੂੰ ਇਹ ਸੁਝਾਅ ਦੇਣਾ। ਉਹਨਾਂ ਨੂੰ ਕਿਹਾ ਵੀ ਜੋ ਕਿਸੇ ਨੂੰ ਸ਼ਿਕਾਇਤ ਹੈ ਨਾ ਰਾਜੇ ਪ੍ਰਤੀ ਜਾਂ ਰਾਜ ਵਿੱਚ ਜੋ ਚਾਹੁੰਦਾ ਹੈ, ਉਹ ਆਪੋ ਆਪਣੀ ਸ਼ਿਕਾਇਤ ਘੜੇ ਵਿੱਚ ਪਾਈ ਜਾਓ। ਹੁਣ ਲੋਕਾਂ ਨੇ ਆਪੋ ਆਪਣੀ ਸ਼ਿਕਾਇਤ ਲਿਖੀ ਘੜੇ ਵਿੱਚ ਪਾ ਦਿੱਤੀ ਤੇ ਬਾਦਸ਼ਾਹ ਨੂੰ ਕਹਿਣ ਲੱਗਾ ਪੱਕਾ ਇਹ ਘਰ ਘੜੇ ਵਿੱਚੋਂ ਹੁਣ ਇੱਕ ਇੱਕ ਪਰਚੀ ਕੱਢ ਕੇ ਤੇ ਉਹਦੇ ਹਿਸਾਬ ਨਾਲ ਤੁਹਾਨੂੰ ਮੈਂ ਦੱਸਦਾ ਕੀ ਕਰਨਾ ਹੈ। ਪਹਿਲੀ ਪਰਚੀ ਨਿਕਲੀ ਕਿਸੇ ਦੁਖੀਏ ਆਰੇ ਵੱਲੋਂ, ਉਹਨੇ ਲਿਖ ਕੇ ਦਿੱਤਾ ਸੀ ਕਿ ਬਾਦਸ਼ਾਹ ਦਾ ਲੜਕਾ ਜਿਹੜਾ ਹੈ ਨਾ, ਮੇਰੀ ਜਵਾਨ ਲੜਕੀ ਨੂੰ ਬਹੁਤ ਤੰਗ ਕਰਦਾ, ਜਾਂਦੇ ਆਉਂਦੇ ਟਿੱਚਰਾਂ ਕਰਦਾ, ਮਖੌਲ ਕਰਦਾ, ਛੇੜ ਛੜਾਈਆ ਕਰਦਾ ਤੇ ਮੈਨੂੰ ਨਿਆਂ ਚਾਹੀਦਾ। ਬਾਦਸ਼ਾਹ ਨੇ ਉਹ ਪਰਚੀ ਕੱਢੀ, ਪੜ੍ਹੀ ਗਈ ਲੋਕਾਂ ਦੇ ਸਾਹਮਣੇ ਤੇ ਫਕਰ ਕਹਿਣ ਲੱਗਾ ਏਦਾਂ ਕਰ ਬਾਦਸ਼ਾਹ ਵੀ ਜੇ ਤੂੰ ਚਾਹੁੰਦਾ ਨਾ ਸੱਚ ਦਾ ਨਿਆਂ ਦੀ ਬਾਤ ਤੇ ਆਪਣੇ ਮੁੰਡੇ ਨੂੰ ਫਾਂਸੀ ਦੇ ਦੇ, ਲਟਕਾ ਦੇ ਫਾਂਸੀ ਤੇ। ਹੁਣ ਇੰਨੀ ਜਨਤਾ ਸਾਹਮਣੇ ਰਾਜਾ ਆਪਣੇ ਆਪ ਨੂੰ ਲੋਕਾਂ ਦਾ ਹਮਦਰਦ ਵੀ ਗਿਣਦਾ ਸੀ ਤੇ ਵਿਖਾਵਾ ਵੀ ਕਰਦਾ ਸੀ, ਹੁਣ ਉਹਦੇ ਵਾਸਤੇ ਔਖਾ ਹੋ ਗਿਆ। ਕਹਿਣ ਲੱਗਾ ਠੀਕ ਹੈ ਬੱਚੇ ਨੂੰ ਫਾਂਸੀ ਦੇ ਦਿਓ, ਦੇ ਦਿੱਤੀ ਗਈ ਲੋਕਾਂ ਦੇ ਸਾਹਮਣੇ। ਤੇ ਬਾਦਸ਼ਾਹ ਕਹਿੰਦਾ ਕੱਢੋ ਦੂਜੀ ਪਰਚੀ, ਤੇ ਬੱਕਰ ਕਹਿਣ ਲੱਗਾ ਹੁਣ ਦੂਜੀ ਪਰਚੀ ਦੀ ਲੋੜ ਨਹੀਂ। ਲੋਕ ਸਮਝ ਗਏ ਨੇ ਕਿ ਜਿਹੜਾ ਬਾਦਸ਼ਾਹ ਗੁਨਾਹ ਕਰਨ ਤੇ ਆਪਣੇ ਪੁੱਤਰ ਨੂੰ ਨਹੀਂ ਬਖਸ਼ਦਾ, ਉਹ ਕਿਸੇ ਨੂੰ ਕੀ ਬਖਸ਼ੇਗਾ, ਹੁਣ ਕਿਸੇ ਦੀ ਲੋੜ ਨਹੀਂ। ਜਦੋਂ ਅਸੀਂ ਆਪਣੇ ਆਪ ਦੋਸ਼ ਵੇਖਣੇ ਸ਼ੁਰੂ ਕਰ ਦਿੱਤੇ ਤੇ ਉਹਦੇ ਤੇ ਅਮਲ ਕਰਨਾ ਸ਼ੁਰੂ ਕਰਤਾ, ਅੰਦਰੋਂ ਮਾਰ ਕੱਢੀਆਂ ਬੁਰਿਆਈਆਂ ਵਾਲੇ ਪਾਸੇ ਨੂੰ ਤੁਰ ਪਏ, ਫਿਰ ਸ਼ਾਂਤੀ ਵਾਲੇ ਪਾਸੇ ਨੂੰ ਹੋਏਗਾ, ਫਿਰ ਸਹੀ ਮਨ ਚ ਰਾਜ ਹੋਏਗਾ। ਆਪਣੇ ਤੋਂ ਸ਼ੁਰੂ ਕਰਨਾ ਪੜੇ, ਅਸੀਂ ਦੂਜੇ ਸ਼ੁਰੂ ਕਰਦੇ ਹਾਂ, ਸਾਰੀ ਜ਼ਿੰਦਗੀ ਲੰਘ ਜਾਂਦੀ ਦੂਜਿਆਂ ਨੂੰ ਸਮਝਾਉਂਦਿਆਂ ਆਪ ਜਿਉਂਦੇ ਤਿਉਂ ਰਹਿ ਜਾਂਦੇ। ਗੁਰੂ ਪਾਤਸ਼ਾਹ ਰਹਿਮਤ ਵਰਤਾਉਂਦੇ ਨੇ ਗੁਰਦੁਆਰੇ ਜਾਣਾ, ਕਿਸੇ ਚੰਗੇ ਪੁਰਸ਼ ਕੋਲ ਜਾ ਕਰਕੇ ਬੈਠ ਜਾਣਾ, ਸਤਸੰਗਤ ਕਰਨੀ, ਸੇਵਾ ਕਰਦਿਆਂ ਨੂੰ ਵੇਖ ਕਰਕੇ ਸੇਵਾ ਕਰਨੀ, ਇਹੀ ਗੁਰਮੁਖ ਟ੍ਰੇਨਿੰਗ ਹੈ, ਇਹੀ ਚਾੜਸਾਲ ਹੈ, ਇਹੀ ਧਰਮਸ਼ਾਲਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਵਿਚਾਰਧਾਰਾ ਹੈ ਘਰ ਘਰ ਅੰਦਰ ਧਰਮਸ਼ਾਲ, ਹਰ ਘਰ ਧਰਮਸ਼ਾਲਾ ਬਣ ਗਏ, ਉਹਦੇ ਵਿੱਚ ਵਸਣ ਵਾਲੇ ਸਾਰੇ ਜੀ ਜਿਹੜੇ ਨੇ ਉਹ ਇਵੇਂ ਸਤਸੰਗੀ ਜਨ ਹੋਣ, ਇੱਕ ਦੂਜੇ ਦਾ ਦੁੱਖ ਸੁੱਖ ਵੇਖਣ ਵਾਲੇ ਹੋਣ। ਮਾਂ ਬਾਪ ਦੀ ਬਹੁਤੀ ਤਮੰਨਾ ਨਹੀਂ ਜਾਂਦੀ, ਹੁਣ ਸਾਡੇ ਜਿਹੜੇ ਘਰ ਨੇ ਨਾ ਇਹ ਧਰਮਸ਼ਾਲਾ ਬਣਦੇ ਬਣਦੇ ਮਕਾਨ ਬਣਦੇ ਜਾਂਦੇ ਨੇ, ਆਹ ਮਕਾਨ ਬਾਪ ਦਾ ਹੈ, ਮਾਂ ਬਾਪ ਦਾ ਹੈ, ਆਹ ਬੱਚਿਆਂ ਦਾ ਹੈ, ਪੁਰਾਣੇ ਦਾ ਹੈ, ਹਰ ਵਿਅਕਤੀ ਆਪੋ ਆਪਣੇ ਕਮਰੇ ਵਿੱਚ ਵੜ ਜਾਂਦਾ, ਆਪਸੀ ਸਾਂਝਾਂ ਖਤਮ ਹੋ ਗਈਆਂ। ਘਰ ਜਿਹੜਾ ਧਰਮਸ਼ਾਲਾ ਬਣਨਾ ਸੀ ਉਹ ਮਕਾਨ ਬਣ ਕੇ ਰਹਿ ਗਿਆ। ਹਰ ਘਰ ਵਿੱਚ ਪੱਕਣ ਵਾਲਾ ਲੰਗਰ ਗੁਰਕਾ ਲੰਗਰ ਸਮਝਿਆ ਜਾਣਾ ਚਾਹੀਦਾ। ਬਾਬੇ ਨਾਨਕ ਦੀ ਦਾਤ ਅਲੰਕਾਰ ਦੀ ਦਾਤ ਹੈ, ਮੈਨੂੰ ਸੇਵਾ ਦਾ ਮੌਕਾ ਮਿਲਿਆ ਤੇ ਘਰ ਦਾ ਜਿਹੜਾ ਮੁਖੀ ਹੈ ਉਹਦੀ ਜ਼ਿੰਮੇਵਾਰੀ ਹੁੰਦੀ ਹੈ, ਮੇਰੇ ਘਰ ਵਿੱਚ ਵਸਣ ਵਾਲੇ ਜਿਹੜੇ ਜੀ ਨੇ ਇਹ ਧਰਮ ਨਾਲ ਜੁੜਦੇ ਕਿ ਨਹੀਂ, ਜੇ ਕਿਹੜਾ ਬੱਚਾ ਧਰਮ ਤੋਂ ਦੂਰ ਜਾਂਦਾ ਹੈ, ਕਿਹੜਾ ਨਿਤਨੇਮ ਕਰਦਾ ਹੈ, ਕਿਹੜਾ ਨਹੀਂ ਕਰਦਾ,
ਇਸ ਤਰ੍ਹਾਂ ਦਾ ਮਾਹੌਲ ਘਰ ਦੇ ਮੁਖੀਆਂ ਨੇ ਵੇਖਣਾ ਹੁੰਦਾ ਹੈ, ਔਰ ਉਸ ਜੇ ਕੋਈ ਗਲਤ ਪਾਸੇ ਤੁਰਦਾ ਤੇ ਰੋਕਣਾ ਕਿਵੇਂ, ਉਹ ਯੁਕਤੀ ਉਹਨੇ ਵਰਤਣੀ। ਇਹ ਹੈ ਗੁਰਮਤ ਦਾ ਸਿਧਾਂਤ। ਜੇ ਹਰ ਘਰ ਆਪਾਂ ਆਪਣਾ ਸੰਭਾਲ ਲਈਏ ਤੇ ਸਮੁੱਚੀ ਕੌਮ ਸਮਝ ਜਾਂਦੀ ਹੈ, ਸਮੁੱਚੀ ਮਨੁੱਖਤਾ ਸਮਝ ਸਕਦੀ ਹੈ। ਅਸੀਂ ਦੂਜਿਆਂ ਨੂੰ ਸਮਝਾਉਣ ਲੱਗ ਪਏ ਨੇ ਆਪਣੇ ਆਪ ਦੀ ਬਾਦਰੀ, ਉਹ ਫਲਾਣਾ ਇਹ ਕਰਦਾ, ਉਹ ਫਲਾਣਾ ਇੱਦਾਂ ਕਰਦਾ। ਨਹੀਂ ਭਾਈ, ਤੂੰ ਕੀ ਕਰਦਾ ਇਸ ਪਾਸੇ ਧਿਆਨ ਦੇ। ਸੱਚੇ ਪਾਤਸ਼ਾਹ ਇੱਥੇ ਵੀ ਜ਼ਿਕਰ ਕਰਦੇ ਇਹੋ ਜਿਹੇ ਮਨੁੱਖਾਂ ਦਾ ਹੀ। ਕਹਿਣ ਲੱਗੇ, ਸੰਸਾਰ ਦੇ ਦੁੱਖਾਂ ਤੇ ਘਾਟਾਂ ਤੋਂ ਜਿਹੜਾ ਵਿਅਕਤੀ ਦੁਖੀ ਹੋਇਆ ਪਿਆ, ਨਨਕਾਰ ਵੱਲੋਂ ਦਿੱਤੇ ਹੋਏ ਇਸ ਸਰੀਰ ਤੇ ਸ਼ੁਕਰਾਨਾ ਨਹੀਂ ਕਰਦਾ, ਉਹਨੇ ਕਿਵੇਂ ਕਿਵੇਂ ਕਿਹੜਾ ਕਿਹੜਾ ਅੰਗ ਸਾਨੂੰ ਦੇ ਕਰਕੇ ਤੇ ਨਵਾਜਿਆ ਹੈ, ਬਲਕਿ ਹਮੇਸ਼ਾ ਇਹ ਜਿਹੜਾ ਰਹਾਓ ਦੇ ਬੰਦ ਵਿੱਚ ਮੇਰੇ ਮਾਲਕ ਕਹਿ ਰਹੇ, ਬਹੁਤਾ ਬੋਲਣ ਝੱਖਣ ਹੋਏ ਵਿਣ ਬੋਲ ਜਾਣੇ ਸਭ ਸੋਏ। ਸੰਸਾਰ ਕਮਾਇਕ ਪਦਾਰਥਾਂ ਦੀ ਪਕੜ ਵਿੱਚ ਆ ਕਰਕੇ ਦਿਨ ਰਾਤ ਮੰਗੀ ਜਾਂਦਾ ਮੰਗੀ ਜਾਂਦਾ ਹੈ, ਤੇ ਜੋ ਮਿਲਿਆ ਉਹਦਾ ਸ਼ੁਕਰਾਨਾ ਨਹੀਂ ਕਰਦਾ। ਐਸੇ ਲੋਕਾਂ ਦੇ ਮਨ ਵਿੱਚੋਂ ਇਹ ਬਾਤ ਨਿਕਲ ਗਈ ਕਿ ਉਹ ਮਾਲਕ ਜੀ ਨੇ ਪੈਦਾ ਕੀਤਾ, ਉਹ ਬਿਨ ਬੋਲੇ ਜਾਣੇ ਸਭ ਸੋਏ। ਉਹ ਅੰਦਰ ਦੀ ਹਰ ਬਾਤ ਨੂੰ ਚੰਗੀ ਤਰ੍ਹਾਂ ਜਾਣਦਾ। ਮਾਂ ਨੂੰ ਬੱਚੇ ਦਾ ਪਤਾ ਹੁੰਦਾ ਇਹਨੇ ਕੀ ਖਾਣਾ ਹੈ, ਕੀ ਨਹੀਂ ਖਾਂਦਾ, ਕੀ ਪਹਿਨਦਾ, ਕੀ ਨਹੀਂ ਪਹਿਨਦਾ, ਕਿਵੇਂ ਖੁਸ਼ ਹੁੰਦਾ ਹੈ, ਉਹਨੂੰ ਬਿਨਾਂ ਪੁੱਛੇ ਤਾਂ। ਇਸ ਲਈ ਮਾਂ ਨੂੰ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ। ਬੱਚਾ ਤੇ ਅਜੇ ਸਭ ਤੋਂ ਜਿਹੜਾ ਬੱਚਾ ਜਿਹੜਾ ਇਨਸਾਨ ਦਾ ਬਹੁਤ ਪਹਿਲਾਂ ਪੈਦਾ ਹੋ ਜਾਂਦਾ ਹੈ। ਜਾਨਵਰ ਦਾ ਬੱਚਾ ਉੱਠਦਾ ਜੰਮਦੇ ਸਾਹ ਦੋ ਚਾਰ ਪੰਜ ਦਸ ਮਿੰਟ ਬਾਅਦ ਤੁਰ ਪੈਂਦਾ, ਉੱਠ ਪੈਂਦਾ। ਇਹ ਸੰਭਾਲ ਜ਼ਿਆਦਾ ਮੰਨਦਾ ਹੈ। ਨਨਕਾਰ ਇੱਥੇ ਰਹਿਮਤ ਕਰਦੇ ਨੇ ਕਿ ਉਹਨਾਂ ਵਿਅਕਤੀਆਂ ਦਾ ਜਿਹੜੇ ਸੰਸਾਰ ਦੇ ਪਦਾਰਥਾਂ ਦੇ ਪਿੱਛੇ ਪਏ ਨੇ, ਨਿਰੰਕਾਰ ਦਾ ਸ਼ੁਕਰਾਨੇ ਵਾਲੇ ਬਾਤ ਨੂੰ ਨਹੀਂ ਸਮਝਦੇ, ਉਹਨਾਂ ਦੇ ਅੰਦਰ ਦੀ ਅਵਸਥਾ ਕੀ ਹੈ? ਜੀਓ ਤਪਤ ਹੈ ਬਾਰੋ ਬਾਰ, ਤਪਦਾ ਹੈ, ਭੁੱਜਦਾ ਹੈ, ਲੁੱਝਦਾ ਹੈ ਦੂਜਿਆਂ ਦੀ ਤਰੱਕੀ ਨੂੰ ਵੇਖ ਕਰਕੇ, ਦੂਜਿਆਂ ਦੀ ਨਿੰਦਿਆ ਕਰ ਕਰਕੇ। ਉਹ ਮਾਲਕ ਦਾ ਸ਼ੁਕਰਾਨਾ ਨਹੀਂ ਕਰਦਾ ਵੀ ਤੈਨੂੰ ਇੰਨਾ ਕੁਝ ਦਿੱਤਾ ਮਾਲਕ ਨੇ। ਤਪ ਤਪ ਖੱਬੇ ਬਹੁਤ ਵਿਕਾਰ, ਖੱਬਦਾ ਹੈ ਵਿਕਾਰਾਂ ਵਿੱਚ ਫਸਦਾ ਜਾਂਦਾ ਹੈ, ਤੇ ਸੰਸਾਰ ਦੇ ਮਾਇਕ ਪਦਾਰਥਾਂ ਵਿੱਚੋਂ ਖੁਸ਼ੀ ਭਾਲਣ ਦਾ ਯਤਨ ਕਰਦਾ ਹੈ। ਖੁਸ਼ੀ ਹੈ, ਇਸੇ ਲਈ ਪੈਦਾ ਕੀਤੀ ਸੰਸਾਰ ਵਿੱਚ, ਪਰ ਉਹਨਾਂ ਦੀ ਹਵਸ਼, ਉਹਨਾਂ ਦੇ ਪਿੱਛੇ ਭੱਜਣਾ ਤੇ ਲੋੜ ਤੋਂ ਵੱਧ ਕਰੀ ਜਾਣਾ, ਇਹ ਬੇਕਾਰ। ਇਹ ਕਿਸੇ ਲੇਖੇ ਨਹੀਂ, ਇਸ ਤਰਫਾਉਂਦੇ ਨੇ ਅੱਠ ਅੱਠ ਲੱਖ ਦਾ ਪੀੜ੍ਹੀਆਂ ਦਾ ਮਾਇਆ ਧਨ ਦੌਲਤ ਇਕੱਠੀ ਕਰਨ। ਮੈਂ ਗੁਰੂ ਘਰ ਬੈਠਾ ਤੇ ਉੱਥੇ ਗ੍ਰੰਥੀ ਸਿੰਘ ਨੂੰ ਫੋਨ ਆ ਗਿਆ ਕਿਸੇ ਨਾ, ਤੇ ਮੈਂ ਪੁੱਛਿਆ ਵੀ ਕਿਹਦਾ? ਕਹਿਣ ਲੱਗੇ ਕੋਈ ਬੀਬੀ ਹੈ। ਕਹਿਣ ਲੱਗੀ ਮੈਂ ਕੀ ਕਹਿੰਦੇ? ਉਹਨੇ ਕਹਿੰਦੀ ਹੈ ਹੇ, ਉਹ ਆਪੇ ਦੱਸਣ ਲੱਗ ਗਿਆ ਵੀ ਅੱਗੇ ਸ਼ੁੱਕਰਵਾਰ ਤੇ ਐਤਵਾਰ ਪ੍ਰਸ਼ਾਦੇ ਗੁਰੂ ਘਰ ਚੋਂ ਮਿਲ ਜਾਂਦੇ ਨੇ ਤੇ ਲੈ ਜਾਂਦੇ ਨੇ। ਉਹ ਕਹਿੰਦੇ ਬੁੱਧਵਾਰ ਵੀ ਮਿਲ ਸਕਦੇ ਨੇ, ਹੁਣ ਪ੍ਰਸ਼ਾਦੇ ਪਕਾਉਣ ਦਾ ਟਾਈਮ ਨਹੀਂ ਹੈ, ਖਾਣ ਦਾ ਕਾ ਉਹਨਾਂ ਕੋਲ ਸਮਾਂ ਨਹੀਂ ਹੈ। ਮੈਂ ਕਿਹਾ ਜੀ ਕੋਈ ਗਰੀਬ ਵਿਚਾਰਾ ਹੋਣਾ, ਚਲੋ ਦੇ ਦੇਣੇ ਚਾਹੀਦੇ ਗੁਰੂ ਘਰ। ਕਹਿਣ ਲੱਗਾ ਨਹੀਂ ਗਰੀਬ ਨਹੀਂ, ਉਹਦੀਆਂ 300 ਮੋਬਾਈਲ ਦੀਆਂ ਦੁਕਾਨਾਂ ਨੇ ਅਮਰੀਕਾ ਚ, 300 ਸਟੋਰ ਨੇ ਉਹਦੇ। ਹੁਣ ਉਹਦੀ ਭੜਕਣਾ ਕਿਵੇਂ ਖਤਮ ਹੋਏਗੀ? ਇੰਨਾ ਵੀ ਇਹ ਲਾਲਚੂ ਠੀਕ ਨਹੀਂ। ਠੀਕ ਹੈ, ਕਰਨਾ ਹੈ, ਦਸਾਂ ਦੀ ਕਿਰਤ ਕਰਨੀ ਹੈ, ਨਿਰੰਕਾਰ ਤੇ ਭਰੋਸਾ ਰੱਖਣਾ। ਦੇਣ ਵਾਲਾ ਹੈ, ਉਹ ਭੁੱਖਿਆ ਨਹੀਂ ਮਰ ਜਾਂਦਾ। ਇੱਥੇ ਮੇਰੇ ਮਾਲਕ ਰਹਿਮਤ ਵਰਤਾਉਂਦੇ ਨੇ, ਜੈ ਤਨ ਬਾਣੀ ਵਿਸਰ ਜਾਏ। ਜਿਨ੍ਹਾਂ ਨੇ ਨਿਰੰਕਾਰ ਦੀ ਬਾਤ ਨੂੰ ਨਹੀਂ ਸਮਝਿਆ, ਸੱਚੀ ਬਾਣੀ ਨੂੰ ਨਹੀਂ ਸਮਝਿਆ, ਜੋ ਸਾਨੂੰ ਹੁਕਮ ਹੈ, ਜਿਹੜੀ ਤਰੀਕਾ ਸਾਨੂੰ ਨਿਰੰਕਾਰ ਨੇ ਦੱਸਿਆ ਹੈ ਜੀਵਤਗੀ ਜਿਉਣ ਦਾ, ਜਿਨ੍ਹਾਂ ਨੂੰ ਬਾਣੀ ਵਿਸਰ ਗਈ, ਜਾਂ ਜਿਨ੍ਹਾਂ ਬਾਣੀ ਤੇ ਕੰਨ ਨਾ ਧਰਿਆ, ਜਾਂ ਜਿਨ੍ਹਾਂ ਬਾਣੀ ਪੜ੍ਹ ਲਈ ਤੇ ਵਰਤੋਂ ਵਿੱਚ ਨਾ ਲਿਆਂਦੀ, ਕੋਈ ਬਾਤ ਹੈ, ਪੜ ਪੜ ਗੱਡੀ ਲੱਧੀ ਵਾਲੀ ਗੱਲ ਵੀ ਹੈ, ਗੱਲ ਅਮਲ ਵਿੱਚ ਲਿਆਉਣੀ ਹੈ। ਜੋ ਗੁਰਬਾਣੀ ਨੇ ਕਹਿ ਦਿੱਤਾ, ਜੋ ਨਿਰੰਕਾਰ ਨੇ ਸਾਨੂੰ ਸਮਝਾ ਦਿੱਤਾ, ਜੋ ਸੁਣ ਲਈ ਕੰਨ ਲਾਏ ਨੇ, ਜੇ ਅਸੀਂ ਸੁਣ ਲਿਆ, ਸੁਣਿਆ, ਮੰਨਿਆ, ਮਨ ਕੀਤਾ, ਪਾਉ ਦੀ ਅਵਸਥਾ ਦੇ ਮਾਲਕ ਬਣੇ,
ਫਿਰ ਬਾਤ ਬਣਨੀ ਆ ਤੇ ਜੇ ਇਹ ਨਿਰੰਕਾਰ ਦੀ ਬਾਣੀ ਨੂੰ ਸਮਝਿਆ ਨਾ, ਗੁਰੂ ਕੇ ਆਖੇ ਲੱਗੇ ਨਾ, ਗੁਰੂ ਕੀ ਕਹਿਣਾ ਚਾਹੁੰਦਾ ਇਹ ਸਮਝੇ ਨਾ, ਤੇ ਉਹਨਾਂ ਲੋਕਾਂ ਦਾ ਵਿਰਕਣਾ ਜੋ ਪੱਕਾ ਰੋਗੀ ਵਿਲ ਲਾਏ, ਉਹਨਾਂ ਦੀ ਅਵਸਥਾ ਇਹ ਹੈ ਵੀ ਹੋਰ ਇਲਾਜ ਕੋਈ ਨੀ, ਬਾਣੀ ਨੇ ਤਾਂ ਇਲਾਜ ਕਰਨਾ ਹੈ, ਬਾਣੀ ਸੁਣੀ ਨਾ, ਉਹ ਤੇ ਹੁਣ ਸੁਣੀ ਕਰ ਦਿੱਤੀ, ਦਾਨੇ ਵਚਨ ਚੰਗੇ ਨਾ ਲੱਗੇ ਤੇ ਹੋਇਆ ਕਿ ਪੱਕਾ ਰੋਗੀ ਬਿਲ ਲਾਹੇ। ਜਿਸ ਤਰ੍ਹਾਂ ਕੋਹੜ ਦਾ ਜਾਂ ਬੇਇਲਾਜ ਬਿਮਾਰੀ ਦਾ ਗ੍ਰਸਤ ਹੋ ਜਾਏ, ਬੇਇਲਾਜ ਬਿਮਾਰੀ ਜਿਹੜੀ ਸਿਰਫ ਇਲਾਜ ਜਿਹਦਾ ਹੈ ਹੀ ਨਹੀਂ, ਤੜਪਣ ਤੋਂ ਬਿਨਾਂ ਕੋਈ ਗੱਲ ਹੀ ਨਹੀਂ, ਇਹ ਅਵਸਥਾ ਉਹਨਾਂ ਦੀ ਹੋ ਜਾਂਦੀ ਹੈ ਜਿਹੜੇ ਨਿਰੰਕਾਰ ਦੀ ਬਾਣੀ ਨੂੰ, ਗੁਰੂ ਕੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਨਹੀਂ ਲਿਆਉਂਦੇ। ਜਿਨ੍ਹਾਂ ਨੇ ਜੀਵਨ ਦੇ ਤਮਾਮ ਵਿਕਾਰ ਦੂਰ ਕਰਕੇ ਤੇ ਸੁੱਖ ਦੇਣਾ ਸੀ, ਉਹ ਦੁਖੀ ਹੋ ਗਏ, ਇਹ ਉਹਨਾਂ ਦਾ ਵਿਲਕਣਾ ਬਣ ਗਿਆ, ਤੇ ਵਿਲਕਦੇ ਰਹਿੰਦੇ ਸਵੇਰੇ ਸ਼ਾਮ ਭੁੱਲਦੇ ਨੇ। ਜਿਨ ਉਹ ਭੁੱਲ ਗਏ ਬਾਤ, ਜਿਨ ਕੰਨ ਕੀਤੇ ਅੱਖੀ ਨਾਕ, ਜਿਸ ਨਿਰੰਕਾਰ ਨੇ ਕੰਨ ਪੈਦਾ ਕੀਤੇ, ਅੱਖਾਂ ਦੇ ਦਿੱਤੀਆਂ, ਸੱਚੇ ਪਾਤਸ਼ਾਹ ਰਹਿਮਤ ਕਰਕੇ ਸਰੀਰ ਦੀ ਐਸੀ ਰਚਨਾ ਕੀਤੀ ਹੈ, ਇੱਕ ਇੱਕ ਅੰਗ ਇਹਨਾਂ ਨਾਲ ਫਿੱਟ ਕਰਕੇ ਰੱਖਿਆ ਹੈ। ਮਨੁੱਖ ਕੋਈ ਚੀਜ਼ ਖਾਣ ਲੱਗਦਾ ਹੈ, ਉਹਨੂੰ ਖਾਣ ਵਾਲੀ ਚੀਜ਼ ਨੂੰ ਪਹਿਲਾਂ ਸਾਡੇ ਪੋਟੇ ਟੋਹਦੇ ਨੇ, ਨਰਮ ਹੈ ਖਾਣ ਯੋਗ ਹੈ, ਫਿਰ ਸਾਡੇ ਮੂੰਹ ਵੱਲ ਨੂੰ ਜਲਦੀ ਨੱਕ ਸੌਂਘਦਾ ਹੈ ਭਈ ਕਿਤੇ ਇਹ ਬੀਹ ਤਾਂ ਨਹੀਂ, ਕਿਤੇ ਖਰਾਬ ਤਾਂ ਨਹੀਂ ਹੋ ਗਈ, ਫਿਰ ਉਹਨੂੰ ਜੀਭ ਉਹਦਾ ਰਸ ਵੇਖਦੀ ਹੈ, ਰਸ ਇਹਦਾ ਠੀਕ ਹੈ ਕਿ ਗਲਤ ਹੈ, ਦੰਦ ਉਸਨੂੰ ਬਰੀਕ ਕਰਦੇ ਨੇ, ਕਿਆ ਬਾਤ ਹੈ ਜਾਂ ਨਿਰੰਕਾਰ ਦੀ, ਫਿਰ ਉਹ ਅੰਦਰ ਚਲਾ ਜਾਂਦਾ, ਦੰਦ ਦਿੱਤੇ ਨੇ ਮੇਰੇ ਮਾਲਕ ਨੇ ਖਾਣ ਲਈ, ਜੇਵਾ ਬੋਲਣ ਲਈ ਦਿੱਤੀ ਹੈ, ਜੇਵਾ ਰਸ ਮਾਨਣ ਲਈ ਦਿੱਤੀ ਹੈ, ਕੰਨ ਸੁਣ ਲਈ ਦਿੱਤੇ ਨੇ, ਕਿੱਥੇ ਕਿੱਥੇ ਕਿਹੜੀ ਚੀਜ਼ ਫਿੱਟ ਕਰਨੀ, ਫਿਰ ਬੁਰਗੀ ਅੰਦਰ ਚਲੀ ਗਈ, ਪ੍ਰਸ਼ਾਦਾ ਅੰਦਰ ਚਲਾ ਗਿਆ, ਫਿਰ ਸਾਡੀ ਜਿਹੜੀ ਹੈ ਉਹ ਜ਼ਿੰਮੇਵਾਰੀ ਖਤਮ। ਹੁਣ ਆਂਦਰਾਂ ਦੀ ਜ਼ਿੰਮੇਵਾਰੀ ਆਪੇ ਲਾਈ ਹੋਈ ਹੈ ਨਿਰੰਕਾਰ ਨੇ, ਉਹਦੇ ਮੁਤਾਬਕ ਸੱਚੇ ਪਾਤਸ਼ਾਹ ਆਪੇ ਪਚਾਈ ਜਾਂਦਾ, ਆਪੇ ਖੂਨ ਬਣ ਜਾਂਦਾ, ਖੂਨ ਨੂੰ ਆਪੇ ਦਿਲ ਝਟਕੇ ਦੇ ਦੇ ਕੇ ਸਰੀਰ ਦੇ ਇੱਕ ਇੱਕ ਅੰਗ ਤੱਕ ਜਾਂਦਾ, ਜਿੱਥੇ ਟੁੱਟ ਭੱਜ ਹੈ ਉੱਥੇ ਟੁੱਟ ਭੱਜ ਕਰਦਾ ਹੈ, ਸਾਰਾ ਕੁਝ ਸਿਸਟਮ ਮਾਲਕ ਨੇ ਆਪੇ ਪੈਦਾ ਕੀਤਾ ਹੋਇਆ। ਅਸੀਂ ਨਾ ਸ਼ੁਕਰ ਇਹ ਬਾਤ ਸਮਝਦੇ ਨਹੀਂ, ਅਸੀਂ ਸੰਸਾਰ ਦੇ ਪਦਾਰਥਾਂ ਵੱਲ ਭੱਜ ਭੱਜ ਕੇ ਦੁਖੀ ਹੁੰਦੇ ਹਾਂ, ਅਤੇ ਸੱਚ ਨੂੰ ਸਮਝਦੇ ਹਾਂ। ਜਿਨ ਜਿਹਵਾ ਦਿੱਤੇ ਬੋਲੇ ਤਾਤ, ਜਿਸ ਨਿਰੰਕਾਰ ਨੇ ਸਾਨੂੰ ਜਿਹਵਾ ਦਿੱਤੀ ਹੈ, ਜਿਹਦੇ ਨਾਲ ਬੜਾ ਤੇਜ਼ ਤੇਜ਼ ਬੋਲਦੇ ਹੈ, ਜਿਨ ਮਨ ਰਾਖਿਆ ਅਗਨੀ ਪਾਏ, ਜਿਸ ਨੇ ਨਿਰੰਕਾਰ ਨੇ ਰਹਿਮਤ ਕਰਕੇ ਮਨ ਦਿੱਤਾ ਹੈ, ਨਾਲ ਸਮਤ ਬਖਸ਼ੀ ਹੈ, ਵਾਜੇ ਪਾਉਣ ਆਖਿਆ ਸਭ ਜਾਏ, ਵਿੱਚ ਵਾਜਾ ਪਾਉਣ ਦਾ ਵਾਜਾ ਵੱਜਦਾ ਹੈ, ਹਵਾ ਆਉਂਦੀ ਹੈ ਜਾਂਦੀ, ਸਾਹ ਲੈਂਦੇ ਥੋੜ੍ਹਾ, ਜੇ ਸਾਹ ਬੰਦੇ ਨੇ ਲੈਣਾ ਹੋਵੇ ਤੇ ਭੁੱਲ ਜਾਂਦਾ, ਭੁੱਲ ਸਕਦਾ, ਸੁੱਤਾ ਪਿਆ ਭੁੱਲ ਜਾਏ ਤੇ ਕਿੱਥੋਂ ਸਾਹ ਆਵੇ ਭਾਈ, ਆਪਣੇ ਆਪ ਕੁਦਰਤ ਰਹਿਮਤ ਕਰ ਰਹੀ ਹੈ, ਉਹ ਤੁਹਾਨੂੰ ਤੜਕਾ ਰਹੀ ਦਿਲ ਨੂੰ, ਉਹ ਸਾਨੂੰ ਜਿਉਂਦਾ ਰੱਖਣਾ ਚਾਹੁੰਦੀ ਹੈ। ਵਾਜੇ ਪਾਉਣ ਆਖਿਆ ਸਭ ਜਾਏ, ਜੇ ਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ, ਪਰ ਮਨੁੱਖ ਸੱਚ ਵਾਲੇ ਪਾਸੇ ਤੁਰਨ ਦੀ ਥਾਂ ਤੇ ਮੋਹ ਵਿੱਚ ਪੈ ਕੇ, ਵਿਕਾਰਾਂ ਦੇ ਮੋਹ ਵਿੱਚ ਪੈ ਕਰਕੇ, ਆਪਣਾ ਇਹਦੇ ਸਵਾਦ ਵਿੱਚ ਪੈ ਕਰਕੇ, ਤੇ ਆਪ ਕਾਲਖ ਨਾਲ ਦਾਗੋ ਦਾਗ ਹੋ ਜਾਂਦਾ ਹੈ, ਉਹ ਨਿਰੰਕਾਰ ਦੇ ਦਰ ਤੇ ਪ੍ਰਵਾਨ ਨਹੀਂ ਹੁੰਦਾ। ਦਾਗ ਦੋਖ ਮੋਹ ਚੱਲਿਆ ਲਾਏ, ਦਰਗਹਿ ਬੈਸਣ ਨਾਹੀਂ ਜਾਏ, ਇਹੋ ਜਿਹੇ ਮੈਲੇ ਕਚੜੇ ਨੂੰ ਨਿਰੰਕਾਰ ਦੀ ਦਰਗਹਿ ਵਿੱਚ ਕੋਈ ਥਾਂ ਨਹੀਂ, ਤੇ ਸੱਚੇ ਪਾਤਸ਼ਾਹ ਬਖਸ਼ ਕਰਮ ਮਿਲੇ, ਆਖਣ ਤੇਰਾ ਨਾਂ, ਤੇਰੀ ਬਖਸ਼ਿਸ਼ ਨਾਲ, ਤੇਰੀ ਰਹਿਮਤ ਨਾਲ, ਤੇ ਨਾਂ ਨਾਲ ਸਾਂਝ ਆਖਣ ਦੀ ਜਾਚ ਆਉਂਦੀ ਹੈ। ਜਿੱਤ ਲੱਗ ਤਰਨਾ ਹੋਰ ਨਾਹੀਂ ਥਾਂ, ਜਿਸ ਦੇ ਲੱਗ ਲੜ ਕੇ ਤਰਿਆ ਜਾ ਸਕਦਾ ਹੋਰ ਕੋ ਥਾਂ ਨਹੀਂ, ਜੇ ਕੋ ਡੁੱਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾ ਤਾਰ। ਉਹ ਨਿਰੰਕਾਰ ਦੇ ਨਾਮ ਨਾਲ ਜੇ ਕੋ ਜੜ ਜੜ ਡੁੱਬੇ ਹੋਏ ਨੂੰ ਤਾਰ ਦਿੰਦਾ ਹੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹ ਤਾਰੇ। ਅਰਦਾਸ ਬੇਨਤੀ ਗੁਰੂ ਚਰਨਾਂ ਚ ਕਰੀਏ, ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਸਤਿਗੁਰ ਸੱਚੇ ਪਾਤਸ਼ਾਹ ਸਭ ਦੀ ਹਾਜ਼ਰੀ ਲੈ ਕਿਰਨ ਭੁੱਲਾਂ ਚੁੱਕਣ ਦੀ ਖਿਮਾ ਫਤਿਹ ਦੀ ਸਾਂਝ ਪੈਦਾ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਬਨ ਵਜੀਆਂ ਬਾਤਾਂ ਆਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਓ ਤੰਗਾ ਵੋ ਹਰੀ ਕੇਰਾ ਮੰਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਏ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂ ਸੁਖਮਨ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜੇ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋਸ਼ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਕਰ ਸਭਾਗੈ ਕਰ ਸਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤਦ ਕਰਮ ਪਾਇਆ ਤਦ ਜਿਨ ਕਾ ਉਸ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨੰਦ ਵਾਜੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਕੁਰਤੇ ਜਾਣੀ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾ ਤੇਰਾ ਬੰਦਾ। ਲਖਮੀ ਤੋਟ ਨ ਆਵਈ ਖਾਏ ਖਰਚ ਰਹਿੰਦਾ, ਲੱਖ ਚੁਰਾਸੀ ਮੇਦਨੀ ਸਭ ਸੇਵ ਕਰਨ ਦਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹਿਲਾ ਪਹਿਲਾ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ
0: ਫਤਿਹ।
1: ਔਰ ਸਤਿਕਾਰ ਜੋ ਸਾਧ ਸਿੰਘ ਜੀ ਬਾਰੇ ਬਖਸ਼ਿਸ਼ ਕੀਤੀ, ਆਪ ਸੰਗਤ ਨੇ ਬੜੀ ਸ਼ਰਧਾ ਪਾਉਣਾ ਸਹਿਤ ਅਸਾਂ ਨਿੱਕੀ ਜੋ ਬੈਠ ਕੇ ਪਿੱਤਰ ਗੁਬਾਣੀ ਅਸਾਂ ਕੀ ਵਾਦ ਕੀਤੀ ਸਰਵਣ ਕੀਤੀ ਨੇ ਉਪਰੰਤ ਅੱਜ ਹੁਕਮਨਾਮੇ ਕਥਾ ਤਿਆਰ ਸਰਵਣ ਕੀਤੀ ਹੈ। ਦਾਸ ਵਾਲੀਆਂ ਭਰੀਆਂ ਨੇ ਮਾਰੇ ਬਖਸ਼ੇ ਪਿੱਤ ਗੁਰਨਾਮੇ ਸਰਵਣ ਕੀਤੇ ਹਨ। ਸਾਧ ਸਿੰਘ ਅੱਜ ਪਾਤਸ਼ਾਹ ਗੁਰੂ ਸਾਹਿਬ ਨਾਲ ਗੁਰਮੁਖਾਤਮਾ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਧ ਸਿੰਘ ਜੀ ਆਪ ਸੰਗਤ ਨੂੰ ਪਤਾ ਹੈ ਕਿ ਜਿਵੇਂ ਨਾਥ ਹਾਲ ਸੌ ਸਾਲ ਦੀ ਜੋ ਡਬਲ ਬਿਲਡਿੰਗ ਦੀ ਕੰਸਟਰਕਸ਼ਨ ਚੱਲ ਰਹੀ ਹੈ ਉਹਦੇ ਵਾਸਤੇ ਬੇਅੰਤ ਪ੍ਰੋਗਰਾਮ ਵੱਲੋਂ ਬੇਅੰਤ ਮਾਇਆ ਆਪਣਾ ਦਸਵੰਦ ਸਫਲ ਕਰਦੇ ਹਾਂ। ਸੰਗਤਾਂ ਨੇ ਬੇਅੰਤ ਮਾਇਆ ਪੇਟਾ ਕੀਤੀ ਹੈ ਬਟ ਭਾਗੀ ਹਨ। ਸਾਧ ਸਿੰਘ ਜਿਹਨਾਂ ਜਿਹਨਾਂ ਨੇ ਅੱਜ ਤੱਕ ਗੁਰੂ ਘਰ ਵਾਸਤੇ ਮਾਇਆ ਪੇਟਾ ਨਹੀਂ ਕੀਤੀ, ਇਸ ਵਾਸਤੇ ਆਪਣਾ ਸਫਲ ਨਹੀਂ ਕੀਤਾ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਆਪੋ ਆਪਣੀ ਮਾਇਆ ਪੇਟਾ ਕਰਕੇ ਆਪਣੇ ਸਾਲ ਸਫਲ ਕਰੋ ਅਤੇ ਗੁਰੂ ਦੀਆਂ ਜੋ ਬਣ ਰਹੀਆਂ ਡਬਲ ਬਿਲਡਿੰਗ ਜੋ ਬਣ ਰਹੀਆਂ ਨੇ ਇਹਨਾਂ ਵਿੱਚ ਸਾਰੇ ਹਿੱਸਾ ਪਾ ਕੇ ਯੋਗਦਾਨ ਪਾ ਕੇ ਇਹਨਾਂ ਜ਼ਰੂਰ ਵੱਧ ਤੋਂ ਵੱਧ ਸੰਪੂਰਨਤਾ ਵਾਸਤੇ ਅਸੀਂ ਹਰ ਮੁਮਕਿਨ ਕੋਸ਼ਿਸ਼ ਕਰੀਏ। ਸਾਧ ਸੰਗਤ ਜੀ ਅੱਜ ਹਰ ਰੋਜ਼ ਲੜੀਵਾਰ ਸਹਿਜ ਪਾਠ ਸਰਵਣ ਕਰ ਰਹੇ ਹੋ, ਭੋਗ ਪੈਣਗੇ 21 ਜੂਨ ਨੂੰ। ਤਾਂ ਸਾਧ ਸੰਗਤਾਂ ਨੂੰ ਬੇਨਤੀ ਹੈ ਕਿ ਉਸ ਜ਼ਰੂਰ ਹਾਜ਼ਰੀ ਭਰ ਕੇ ਸਰਬੱਤ ਪਹਿਲੇ ਵਾਰ ਸਾਰੇ ਮਿਲ ਕੇ ਅਰਦਾਸ ਕਰੀਏ। ਸਾਧ ਸੰਗਤ ਜੀ ਜੂਨ 15 ਨੂੰ ਹੈ ਸੰਗਰਾਂਦ ਹਰ ਦੇ ਮਹੀਨੇ ਦੀ, ਤਾਂ ਉਸ ਦਿਨ ਆ ਕੇ ਨਵੇਂ ਆਏ ਮਹੀਨੇ ਜੀ ਆਏ ਕਹਿਣਾ ਅਤੇ ਸਾਰੇ ਮਹੀਨੇ ਸਿਰ ਸੁਖ ਸ਼ਾਂਤੀ ਵਾਸਤੇ ਸਾਰੇ ਮਿਲ ਕੇ ਅਰਦਾਸ ਕਰਨੀ ਹੈ। ਤਾਂ ਸਾਧ ਸੰਗਤ ਜੀ ਜੂਨ 16 ਤੋਂ ਲੈ ਕੇ 20 ਤੱਕ ਸੰਗਤੀ ਰੂਪ ਵਿੱਚ ਹਰ ਰੋਜ਼ ਸੁਖਮਨ ਸਾਹਿਬ ਦੇ ਪਾਠ ਹੋਇਆ ਕਰਨਗੇ ਸ਼ਾਮਾਂ ਨੂੰ 7:30 ਤੋਂ 9:45 ਤੱਕ 8:45 ਤੱਕ। ਸਾਰੀ ਸੰਗਤ ਜ਼ਰੂਰ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਹਾਜ਼ਰੀਆਂ ਲਵਾਓ। ਸਾਧ ਸੰਗਤ ਜੀ ਜੂਨ 18 ਨੂੰ ਹੋਇਆ ਸ਼ਹੀਦੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ, ਉਸ ਦਿਨ ਜ਼ਰੂਰ ਸਾਰੀਆਂ ਸੰਗਤਾਂ ਹਾਜ਼ਰੀਆਂ ਭਰੋ, ਕਿਉਂਕਿ ਜਿਨ੍ਹਾਂ ਨੇ ਸਾਡੇ ਵਾਸਤੇ ਇੰਨੀ ਮਹਾਨ ਕੁਰਬਾਨੀ ਕੀਤੀ ਹੈ, ਸਾਡੇ ਸਾਰਿਆਂ ਦੇ ਦੁੱਖਾਂ ਨੂੰ ਝੋਲੀ ਪਾ ਕੇ ਆਪ ਕੁਰਬਾਨੀ ਦਿੱਤੀ ਹੈ, ਸੋ ਉਹਨਾਂ ਨੂੰ ਜ਼ਰੂਰ ਯਾਦ ਕਰਦੇ ਹਾਂ ਆਪਣੇ ਗੁਰੂ ਦੀ ਹਾਸ਼ੀ ਭਰ ਭਰ ਕੇ।

0: ਸਿਧਾਂਤ ਦੀ ਭੇਟ ਕਰਕੇ ਯਾਦ ਕਰਕੇ ਆਪਣੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਔਰ ਸਤਿ ਸ੍ਰੀ ਅਕਾਲ ਪਾਠ ਸੋਚਿਆ ਹੈ ਪਾਠ ਆਰੰਭ ਕਰਨਗੇ, ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਨਾਲ ਜੁੜਦੇ ਹੋ। ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ, ਪਾਵਨ ਪਵਿੱਤਰ ਅੰਗ 397 ਤੋਂ ਅੱਜ ਆਪਾਂ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। ਪਾਵਨ ਅੰਗ 397 ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਵਾਹਿਗੁਰੂ ਸਾਹਿਬ ਜੀਓ,

नानक का पातशाह दिसै जाहरा आसा महला पंजवां लाख भगत आराध

ਬਾਅਦ ਦੁੱਖ ਸਭ ਮਿਟਿਆ ਰਹਾਉ। ਜਿੱਤੇ ਖੰਡ ਬ੍ਰਹਮੰਡ ਉਧਾਰੇ ਤਿੰਨ ਖੇ, ਜਿਨ ਮਨ ਉੱਠਾ ਆਪ ਪੂਰੇ ਭਗਤ ਸੇ। ਜਿਸਨੋ ਮੰਨੇ ਆਪ ਸੋਈ ਮਾਨੀਐ,

ਏਕ ਸਾਹਿਬ ਸਿਰ ਛੱਤ ਦੂਜਾ ਨਾਹੀ ਕੋਈ ਜਿਉ ਭਾਵੈ ਤਿਉ ਰਾਖ ਰੱਖਣ ਹਾਰਿਆ ਤੁਝ ਬਿਨ ਅਵਰ

ਸਾਹ ਮਹੱਲਾ ਪੰਜਵਾਂ ਜਾ ਪ੍ਰਭ ਕੀ ਹੋ ਚੇਰਲੀ ਸੋ ਸਭ ਤੇ ਉੱਚਾ ਸਭ ਕਿਛਤਾ ਕਾ ਕੰਡ ਹੈ ਥੋੜਾ ਅਰਮੂਚਾ ਜੀ ਪ੍ਰਾਨ ਮੇਰਾ ਧਨੂ ਸਾਹਿਬ ਕੀ ਮੰਨਿਆ ਨਾਮ ਜਿਸੈ ਕੈ ਊਜਲੀ ਤਿਸ ਦਾਸੀ ਗਣੀਆਂ ਰਹਾਓ ਵੇ ਪਰਵਾਹੋ ਆਨੰਦ ਮੈਂ ਨਾਉ ਮਾਨਕ ਹੀਰਾ ਰੱਜੀ ਧਾਈ ਸਦਾ ਸੁਖ।

ਪਰਿਆ ਜਿਸ ਮਿਲ ਸੱਚ ਸੁਭਾਉ ਰਹਾਉ ਸਗੁਨ ਅਪ ਸਗੁਨ ਤਿਸ ਕੋ ਲਗਹਿ ਜਿਸ ਚੀਤ ਨ ਆਵੈ ਤਿਸ ਜਮ ਨੇੜ ਨ ਆਵਈ ਜੋ ਹਰ ਪ੍ਰਭ ਭਾਵੈ ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ ਹਰ ਹਰ।

ਪਹਿਲ ਦੁਲਭਾਵੋ ਅਗਮ ਅਗਮ ਆਗਾਧ ਬੂਧ ਕੀਮਤ ਪਰੈ ਨ ਪਾਵੋ ਤਾਕੀ ਸਰਨ ਸਤਪੁਰਖ ਕੀ ਸਤਪੁਰਖ ਸਤਗੁਰ ਪੁਰਖ ਧਿਆਵੋ ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤ ਕੁਮਾਰ ਤਿਨਕੋ ਮਹਿਲ ਦੁਲਭਾਵੋ ਅਗਮ ਅਗਮ ਅਗਾਧ ਬੋਧ ਕੀਮਤ ਪਰੈ ਨ ਪਾਵੋ ਤਾ ਕੀ ਸਰਨ ਸਤ ਪੁਰਖ ਕੀ ਸਤ ਗੁਰ ਪੁਰਖ ਧਿਆਵੋ ਭਇਓ ਕਿਰਪਾਲ ਦਿਆਲ ਪ੍ਰਭ ਠਾਕੁਰ ਕਾਟਿਓ ਬੰਦ ਗਿਰਾਵੋ ਕਹੋ ਨਾਨਕ ਜੋ ਸਾਧ ਸੰਗ ਪਾਇਓ ਤੋ ਫਿਰ ਜਨਮ ਨ ਆਵੋ।

ਮਹੱਲਾ ਪੰਜਵਾਂ ਦੁੱਖ ਦੇ ਲੋਕ ਕਮਾਨੋ ਸੋਈ ਤੁਮ ਪੇਖਿਓ ਮੂੜ ਮੁਗਧ ਮੁਕਰਾਨੀ ਆਪ ਕਮਾਨੇ ਕੌਲੇ ਬਾਂਧੇ ਫਿਰ ਪਾਛੈ ਪਛ

ਪੈਰੇ ਘੁੰਮਣ ਘੇਰ ਅਗਾਹ ਗਾਖਰੀ ਗੁਰ ਸ਼ਬਦੀ ਪਾਰ ਉਤਰੀਐ ਰੇ ਖੋਜਤ ਖੋਜਤ ਖੋਜ ਵਿਚਾਰਿਓ ਤਤ ਨਾਨਕ ਇਹੋ ਜਾਨਾ ਰੇ ਸਿਮਰਤ ਨਾਮ ਨਿਧਾਨ ਨਿਰਮੂਲਕ ਮਨ ਮਾਨਕ ਪਤਿਆਨਾ ਰੇ ਆਸਾ ਮਹੱਲਾ ਪੰਜਵਾਂ ਦੁਪਦੇ

ਮਹੱਲਾ ਪੰਜਵਾਂ। ਨੀਕੀ ਜੀਕੀ ਹਰ ਕਥਾ ਉਤਮ, ਆਨ ਸਗਲ ਰਸ ਫਿੱਕੀ ਰੇ ਰਹਾਉ, ਬਹੁ ਗੁਣ ਧੁਨ ਮੁਨ ਜਨ ਖਟ ਬੇਤੇ, ਅਵਰ ਨ ਕਿਛ ਲਾਈ ਕੀ ਰੇ। ਬਿਖਾਰੀ ਨਿਰਾਰੀ ਅਪਾਰੀ ਸਹਿਜਾਰੀ, ਸਾਧ ਸੰਗ ਨਾਨਕ ਪੀ ਕੀ ਰੇ। ਆਸਾ ਮਹੱਲਾ ਪੰਜਵਾਂ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਮਨ ਤੇ ਟਾਰੀ ਰੇ ਰਹਾਉ, ਦਰਸ਼ਨ ਪਰਸਨ ਸਰਸਨ ਹਰਸਨ ਰੰਗ।

ਨੀ ਰਹਾਉ ਪਹਿਰ ਮੂਰਤ ਪਲ ਗਾਵਤ ਗਾਵਤ ਗੋਬਿੰਦ ਗੋਬਿੰਦ ਵਖਾਨੀ ਚਾਲਤ ਬੈਸਤ ਸੋਵਤ ਹਰ ਜਸ ਮਨ ਤਨ ਚਰਨ ਖਟਾਨੀ ਹਉ ਹੋਰੋ ਤੂੰ ਠਾਕੁਰ ਗੌਰੋ ਨਾਨਕ ਸਰਨ ਪਛਾਨੀ ਰਾਗ ਆਸਾ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਿਆਗ ਸਗਲ ਸਿਆਨਪਾ ਭਜ ਪਾਰ ਬ੍ਰਹਮ ਨਿਰੰਕਾਰ ਏਕ ਸਾਚੇ ਨਾਮ ਬਾਜਹੁ ਸਗਲ ਦੀ ਸਹਿਚਾਰ ਸੋ ਪ੍ਰਭ ਜਾਣੀਐ ਸਤਸੰਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਜਿਤਾ ਪ੍ਰਤੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹੋ। ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਸੀਸ ਬਖਸ਼ਿਸ਼ ਕਰੋ। ਅਗਲਾ ਪ੍ਰੋਗਰਾਮ ਸਟੇਜ ਕਤਰ ਸਾਹਿਬਾਨ ਜੀ ਤੋਂ ਸਰਵਣ ਕਰੋ। ਜਿੰਨਾ ਸ਼ੁਕਰਾਨਾ ਕੀ ਕਰੀਏ।

ਜੋ ਸਮਾਂ ਹੁਕਮ ਹੋਇਆ ਸੀ ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਸਭਨਾ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਇੱਕ ਜਕਾਰਾ ਵੀਰਾਂ ਨੂੰ ਬੇਨਤੀ ਚੜ੍ਹਦੀ ਕਲਾ ਦਾ ਤੇ ਇੱਕ ਜਕਾਰਾ ਭੈਣਾਂ ਨੂੰ, ਕਰੋ ਕਿਰਪਾ ਸਾਹਿਬ।

ਬਰਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ

ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ। ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਵਿੱਚ ਬੈਠ ਕੇ ਪਿਆਰ ਅਤੇ ਭਾਵਨਾ ਵਿੱਚ ਤੁਸੀਂ ਹਾਜ਼ਰੀਆਂ ਕਰ ਰਹੇ ਹੋ, ਜਿਸ ਦੀ ਰਸਨਾ 'ਤੇ ਮਾਲਕ ਦਾ ਨਾਮ ਹੋਵੇ, ਜਿਸ ਦੀ ਰਸਨਾ 'ਤੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਹੋਵੇ, ਰਹਿਮਤ ਹੋਵੇ। ਭਾਗਾਂ ਵਾਲੀ ਰਸਨਾ ਹੁੰਦੀ ਜਿਹੜੀ ਰਸਨਾ ਵਾਹੋ ਵਾਹੋ ਕਰਦੀ ਹੈ ਨਾ, ਉਹ ਸੁਹਾਵਣੀ ਤੇ ਪਵਿੱਤਰ ਰਹਿਮਤਾਂ ਭਰੀ ਬਣ ਜਾਂਦੀ। ਵਡਭਾਗੀਆ ਵਾਹੋ ਵਾਹੋ ਮੂੰਹ ਕਢਾਈ, ਸਤਿਗੁਰੂ ਜੀ ਕਹਿ ਰਹੇ ਨੇ, ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ ਆਏ। ਮਾਲਕ ਦੇ ਨਾਮ ਵਿੱਚ ਐਸੀ ਬਖਸ਼ਿਸ਼ ਰਹਿਮਤ ਹੈ ਕਿ ਸ਼ਬਦ ਵਿੱਚ ਉਹ ਤਾਕਤ ਉਹ ਪਾਵਰ ਹੈ, ਸਾਰਾ ਕੁਝ ਮਾਲਕ ਦੀ ਰਹਿਮਤਾਂ ਨਾਲ ਝੋਲੀ ਵਿੱਚ ਆ ਜਾਂਦਾ ਹੈ। ਜਿਹੜੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਉਹਦਾ ਨਾਮ ਲੈਂਦੇ ਨੇ, ਉਹਨੂੰ ਯਾਦ ਕਰ

0: ਸੋ ਅਗਲਾ ਪ੍ਰੋਗਰਾਮ ਮਾਨਯੋਗ ਸਕੱਤਰ ਸਾਹਿਬ ਜੀ ਕੋਲ ਆਪ ਜੀ ਸਰਵਣ ਕਰੋ।
1: ਕਰਪੂਰ ਹੈ ਕਿਰਪਾ ਧਾਰੀ, ਪੂਰੀ ਲੋਚ ਹਮਾਰੀ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੁਸਤਕ ਤੇ ਲਾਹੇ ਦਰਬਾਰ ਦੀਆਂ ਹਾਜ਼ਰੀਆਂ, ਬੜੇ ਹੀ ਖੁਸ਼ੀਆਂ ਭਰੇ ਮੌਕੇ ਤੇ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਰ ਬਖਸ਼ਿਸ਼ ਹੋਈ ਹੈ ਕਿ ਆਪਾਂ ਥੋੜ੍ਹੇ ਹੀ ਸਮੇਂ ਦੇ ਵਿੱਚ ਆਰੰਭ ਕਰਨ ਜਾ ਰਹੇ ਹਾਂ ਆਨੰਦ ਕਾਰਜ। ਕਾਕਾ ਕਰਨਵੀਰ ਸਿੰਘ ਬੈਂਸ, ਪੁੱਤਰ ਸਰਦਾਰ ਹਰਿੰਦਰ ਸਿੰਘ ਬੈਂਸ ਅਤੇ ਬੀਬੀ ਤਰਨ ਪਵਨ ਕੌਰ ਬੈਂਸ ਦੇ ਆਨੰਦ ਕਾਰਜ ਹੋਣਗੇ ਬੱਚੀ ਕੋਮਲ ਕੌਰ ਢਿੱਲੋਂ, ਜੋ ਸਪੁੱਤਰੀ ਹੈ ਸਰਦਾਰ ਦਿਲਪ੍ਰੀਤ ਸਿੰਘ ਢਿੱਲੋਂ ਅਤੇ ਬੀਬੀ ਅਮਨਦੀਪ ਕੌਰ ਢਿੱਲੋਂ ਦੀ। ਸਭ ਤੋਂ ਪਹਿਲਾਂ ਆਪ ਸਭ ਨੂੰ ਸਿੱਖ ਵਾਲਾ ਸੈਨਲ ਦੇ ਵੱਲੋਂ ਜੀਓ ਆਇਆਂ, ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤ ਵੱਲੋਂ, ਅਤੇ ਗੁਰੂ ਕਿਰਪਾ ਕਰੇ ਆਪਾਂ ਗੁਰੂ ਦੀਆਂ ਬਖਸ਼ਾਂ ਲਈਏ ਖੁਸ਼ੀਆਂ ਦੇ ਸਮੇਂ 'ਤੇ, ਅਤੇ ਆਨੰਦ ਕਾਰਜ ਦੀ ਰਸਮ ਦੇ ਕੁਝ ਹਿੱਸੇ ਨੇ ਜੀ। ਥੈਂਕ ਯੂ। ਪਹਿਲਾ ਹਿੱਸਾ ਹੋਵੇਗਾ ਜੀ ਰਾਹੀ ਬਾਣੀ ਦੇ ਸ਼ਬਦ ਦਾ ਕੀਰਤਨ। ਕੀਤਾ ਲੋੜੀਏ ਕੰਮ ਸਵਾਰ ਪਿਆ ਆਖੀਏ, ਕਾਲਜ ਦੇ ਸਵਾਰ ਸਤਿਗੁਰ ਸੱਚ ਆਖੀਏ। ਆਪਾਂ ਨੂੰ ਬਹੁਤਿਆਂ ਨੂੰ ਪਤਾ, ਮੈਂ ਜਾਣ ਕੇ ਦੁਹਰਾਉਂਦਾ ਹੁੰਦਾ ਇੱਥੇ ਇੱਕ ਦੋ ਮਿੰਟ ਲਾ ਕੇ। ਹਾਂ, ਕੈਮਰਾਮੈਨ ਪਲੀਜ਼, ਆਈ ਡੋਂਟ ਵਾਂਟ ਯੂ ਟੂ ਬੀ ਇਨ ਬਿਟਵੀਨ ਮੀ ਐਂਡ ਦਾ ਕਪਲ। ਥੈਂਕ ਯੂ। ਕਾਜ਼ ਆਈ ਮੇ ਬੀ ਅਡਰੈਸਿੰਗ ਦੈਮ। ਥੈਂਕ ਯੂ। ਸੋ ਪਹਿਲਾ ਐਸਾ ਹੈ ਜੀ ਇਲਾਹੀ ਬਣ ਦੇ ਸ਼ਬਦ ਦਾ ਕੀਰਤਨ, ਉਸ ਦੇ ਨਾਲ ਹੀ ਹੋਵੇਗੀ ਜੀ ਅਰਦਾਸ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਸ, ਅਕਾਲ ਪੁਰਖ ਪਾਸ, ਵਿਆਹ ਦੇ ਸ਼ੁਭ ਕੰਮ ਵਾਸਤੇ, ਆਰੰਭ ਕਰਨ ਵਾਸਤੇ ਆਗਿਆ ਲਈ, ਜਿਸ ਦੇ ਵਿੱਚ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਹੀ ਖੜ੍ਹੇ ਹੋਣਗੇ। ਬਾਕੀ ਸੰਗਤਾਂ ਜਿਵੇਂ ਆਪ ਜੀ ਬੜੇ ਪਿਆਰ ਅਤੇ ਸ਼ਰਧਾ ਨਾਲ ਬੈਠੇ ਹੋ, ਉਸੇ ਤਰ੍ਹਾਂ ਚੁੱਪ ਦਾ ਦਾਨ ਬਖਸ਼ਦੇ ਹੋਏ ਬਿਰਾਜਮਾਨ ਰਹਿਣਾ ਜੀ ਬੈਠੇ। ਅਰਦਾਸ ਤੋਂ ਉਪਰੰਤ ਹੁਕਮਨਾਮਾ ਲਿਆ ਜਾਏਗਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ, ਅਤੇ ਹੁਕਮਨਾਮ ਦੇ ਨਾਲ ਹੀ ਫਿਰ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪੱਲੇ ਵਾਸਤੇ ਇਸ਼ਾਰਾ ਕਰਨਗੇ ਸਰਦਾਰ ਦਿਲਪ੍ਰੀਤ ਸਿੰਘ ਢਿੱਲੋਂ ਜੀ ਨੂੰ। ਉਹ ਆਓ, ਕਾਕਾ ਕਰਨਵੀਰ ਸਿੰਘ ਬੈਂਸ ਦਾ ਪੱਲਾ ਆਪਣੀ ਬੇਟੀ ਨੂੰ ਪਕੜਾਉਣਗੇ। ਇਸ ਸਮੇਂ ਪੱਲੇ ਮੈਂ ਤੈਂਡੇ ਲਾਗੀ ਦਾ ਸ਼ਬਦ ਗਾਇਨ ਕਰ ਰਹੇ ਹੋਣਗੇ ਸਾਡੇ ਕੀਰਤਨੀ ਜਥਾ ਭਾਈ ਸਾਹਿਬ ਵੱਲ ਲਾਕਣ ਸਿੰਘ ਜੀ ਅਤੇ ਉਹਨਾਂ ਦਾ ਜਥਾ। ਉਸ ਤੋਂ ਬਾਅਦ ਫਿਰ ਪੱਲੇ ਦੀ ਰਸਮ ਬਾਅਦ ਹੋ ਜਾਣਾ ਜੀ ਫਿਰ ਅਸਲੀ ਹਿੱਸਾ ਆਨੰਦ ਕਾਰਜ ਦਾ, ਲਾਵਾਂ। ਲਾਵਾਂ ਤੰਤਰ ਗੁਰੂ ਰਾਮਦਾਸ ਸਾਹਿਬ ਜੀ ਨੇ ਬਖਸ਼ੀਆਂ ਨੇ ਸਾਨੂੰ, ਸੂਹੀ ਰਾਗ ਦੇ ਅੰਦਰ ਨੇ। ਖੁਸ਼ੀ ਦਾ ਰਾਗ ਹੈ, ਖੁਸ਼ੀ ਦਾ ਰਾਗ 12 ਤੋਂ ਪਹਿਲਾਂ ਹੁੰਦਾ, ਗਾਇਨ ਕੀਤਾ ਜਾਂਦਾ। ਆਪ ਸਭ ਦਾ ਧੰਨਵਾਦ ਜੋ ਆਪ ਜੀ ਨੇ 12 ਤੋਂ ਪਹਿਲਾਂ ਆ ਕੇ ਹਾਜ਼ਰੀਆਂ ਭਰ ਰਹੇ ਹੋ, ਅਤੇ ਆਪਾਂ 12 ਤੋਂ ਪਹਿਲਾਂ ਹੀ ਪ੍ਰੋਗਰਾਮ ਆਰੰਭ ਕਰ ਰਹੇ ਹਾਂ ਗੁਰੂ ਜੀ ਬਖਸ਼ ਦੁਆਰਾ। ਅਤੇ ਇੱਕ ਇੱਕ ਲਾਮ ਦਾ ਪਾਠ ਕੀਤਾ ਜਾਣਾ ਵਾਰੀ ਵਾਰੀ, ਚਾਰ ਪ੍ਰਕਰਮਾਂ ਵੀ ਨਾਲ ਹੋਣੀਆਂ ਚੌਹਾਂ ਲਾਵਾਂ ਦੇ ਨਾਲ। ਪਹਿਲੀ ਲਾਮ ਦੇ ਪਾਠ ਦੇ ਅਖੀਰਲੀਆਂ ਤੁਕਾਂ ਜਦੋਂ ਦੁਹਰਾਈਆਂ ਜਾਣਗੀਆਂ, ਧੰਨ ਧੰਨ ਗੁਰੂ ਨਾਨਕ ਸਾਹਿਬ ਦਾ ਨਾਂ ਦੁਬਾਰਾ ਜਦੋਂ ਆਪ ਜੋੜੇ ਨੇ ਸੁਣਿਆ, ਸੁਭਾਗ ਜੋੜੇ ਨੇ, ਤਾਂ ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਮੱਥਾ ਟੇਕ ਕੇ ਅਤੇ ਫਿਰ ਮੇਰੇ ਵਾਲੇ ਪਾਸੇ ਨੂੰ ਤੁਰਨਾ ਹੈਗਾ। ਕਰਨਵੀਰ ਸਿੰਘ ਬੈਂਸ ਨੇ ਅੱਗੇ ਅੱਗੇ ਅਤੇ ਬੇਟੀ ਕੋਮਲ ਕੌਰ ਢਿੱਲੋਂ ਨੇ ਪਿੱਛੇ ਪਿੱਛੇ ਚੱਲਣਾ। ਗੁਰਮਜਾਦਾ ਅਨੁਸਾਰ ਇਹ ਹੈ ਜੀ, ਅਕੋਰਡਿੰਗ ਟੂ ਸਿੱਖ ਰਾਈਟਸ, ਅਤੇ ਸਾਰਾ ਪ੍ਰੋਗਰਾਮ ਇਸ ਤਰ੍ਹਾਂ ਚੱਲਣਾ ਹੈਗਾ। ਉਸ ਦੇ ਨਾਲ ਨਾਮਾਂ ਦਾ ਪਾਠ ਵੀ ਕਰਨਗੇ ਸਾਡਾ ਕੀਰਤਨ ਜਥਾ। ਆਪ ਜੀ ਨੇ ਪ੍ਰਕਰਮ ਕਰਕੇ ਪਹਿਲੀ, ਫਿਰ ਮੱਥਾ ਟੇਕ ਕੇ ਫਿਰ ਬੈਠ ਜਾਣਾ। ਮੈਂ ਇੱਥੇ ਪੁੱਛ ਲਵਾਂ, ਆਪ ਜੀ ਨੇ ਫੈਸਲਾ ਕੀਤਾ ਖੜ੍ਹੇ ਹੋ ਕੇ ਲਾਵਾਂ ਸੁਣਨ ਦਾ ਪਾਠ ਜਾਂ ਕਿ ਬੈਠ ਕੇ? ਹਾਂਜੀ, ਖੜ੍ਹੇ ਹੋ ਕੇ ਤਾਂ ਮੈਨੂੰ ਅੱਛਾ ਇਸ਼ਾਰਾ ਕਰ ਦਿਓ, ਖੜ੍ਹੇ ਹੋ ਕੇ ਅੱਜ ਕਿ ਬੈਠੇ?
2: ਬੱਚਿਆਂ ਨੂੰ
1: ਬੈਠੇ ਜੀ, ਠੀਕ ਹੈ, ਚਲੋ ਬੈਠ ਕੇ ਵੀ ਠੀਕ ਹੈ, ਦੋਨੋਂ ਤਰ੍ਹਾਂ ਠੀਕ ਆ, ਹੁਣ ਜ਼ਿਆਦਾ ਦੋਨੋਂ ਆਉਂਦੇ ਨੇ ਜੀ। ਸੋ ਪਹਿਲੀ ਪ੍ਰਕਾਰ ਅਤੇ ਸੰਪੂਰਨ ਅਤੇ ਆਪ ਜੀ ਨੇ ਮੱਥਾ ਟੇਕ ਕੇ ਬੈਠ ਜਾਣਾ, ਫਿਰ ਖੜ੍ਹੇ ਹੋ ਕੇ ਆ ਜੀ। ਸੋਰੀ, ਆਈ ਵਾਜ ਨੋਟ ਸਪੀਕਿੰਗ ਇੰਗਲਿਸ਼, ਆਈ ਐਮ ਸੋਰੀ, ਆਈ ਹੈਵ ਟੂ ਸਪੀਕ ਇੰਗਲਿਸ਼ ਸਮਟਾਈਮਸ, ਨਾਓ ਆਈ ਰਿਅਲਾਈਜ਼ ਦੈਟ, ਸੋ ਦੈਟਸ ਗੁੱਡ। ਸੋ ਐਜ ਯੂ ਫਿਨਿਸ਼ ਯੂਅਰ ਫਸਟ ਟਾਊਨ, ਯੂ ਗੋ ਐਂਡ ਬਾਊ ਟੂ ਗੁਰੂ ਗ੍ਰੰਥ ਸਾਹਿਬ, ਸਿੱਟ ਡਾਊਨ, ਸੋਰੀ ਸਟੈਂਡ ਅਪ ਅਗੇਨ ਟੂ ਲਿਸਨ ਟੂ ਦਾ ਪਾਰਟ ਆਫ ਸੈਕਰਡ ਲਾਮ, ਦੈਨ Again, at the end of that, bow to Guru Granth Sahib, start your parikrama of second one. And like the third one, then the fourth one, there are only four lamas and four parikramas in Sikh. Rest Marjada. Remember that part. And then we will have few more holy hymns sung by our Kirtani Jatha Pai Sahib Lakhan Singh Ji. After that, we will go for Ardas. Sare Ardas Lai Khade Hovange, Phir Us Toh Baad, Chare Lama Puriyan Hon Toh. Te Sipaak Jodi Ne Jadon Chare Lama Ho Gayiyan, De Phir Baith Jana Unhone. Once you finish four parikramas, then you will sit down to listen to the rest of the singing of the same holy hymns. Then we will tell you to stand for Ardas, in which everybody will stand. Then we will have again Hukumnama. After Hukumnama, we will have few more things to finish, then conclude and honor the couple. Then you will go ahead and start. Start a lot of people. ਤੇ ਪੰਜਾਬੀ ਚ ਨਾ ਦੱਸਾਂ ਤਾਂ ਸਮਾਂ ਬਚ ਜਾਊਗਾ। ਆਓ ਹੁਣ ਆਪਾਂ ਗੁਰੂ ਦੀ ਬਖਸ਼ ਲਈਏ, ਸ਼ਬਦ ਦਾ ਕੀਰਤਨ ਸਰਵਣ ਕਰੀਏ। ਲੈਟਸ ਸਿੰਗ, ਲਿਸਨ ਟੂ ਦ ਹੋਲੀ ਹੇਮ ਕੀਤਾ ਰੋੜੀ ਕੰਸਾਰ ਪਿਆ ਕੀ ਕਾਲ ਜੇ ਸਵਾਰ ਸਤਿਗੁਰ ਸਾਹ ਸਾਖੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ثروت

ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੀ ਨੂੰ ਬੱਚੇ ਦਾ ਪੱਲਾ ਪਕੜਾਉਣਗੇ, ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ। ਬੇਨਤੀ ਹੈ ਬੱਚੀ ਦੇ ਪਰਿਵਾਰ ਨੂੰ ਕਿ ਉਹ ਪੱਲੇ ਦੀ ਰਸਮ ਅਦਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਸੁਭਾਗ ਜੋੜੀ ਨੂੰ ਕਿ ਆਪ ਜੀ ਨੇ ਹੁਣ ਧਿਆਨ ਨਾਲ ਸਰਵਣ ਕਰਨਾ ਹੈ। ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਵਿੱਚ ਗ੍ਰਿਸ਼ ਧਰਮ ਅੰਦਰ ਪ੍ਰਵੇਸ਼ ਕਰਨ ਦੇ ਲਈ ਹਰ ਸਿੱਖ ਬੱਚੀ ਔਰ ਬੱਚੇ ਨੂੰ ਇਹ ਉਪਦੇਸ਼ ਦਿੱਤਾ ਹੈ ਕਿ ਜਦੋਂ ਵੀ ਗ੍ਰਿਸ਼ ਵਿੱਚ ਪ੍ਰਵੇਸ਼ ਕਰਨਾ ਹੈ, ਗੁਰੂ ਚਰਨਾਂ ਵਿੱਚ ਆ ਕਰਕੇ ਆਨੰਦ ਸੰਸਕਾਰ ਜੋ ਸਿੱਖਾਂ ਨੂੰ ਪ੍ਰਾਪਤ ਹੋਇਆ ਹੈ ਉਹਦੀ ਮਰਿਆਦਾ ਅਨੁਸਾਰ ਆਪਣਾ ਜੀਵਨ ਪ੍ਰਾਰੰਭ ਕਰਨਾ ਹੈ। ਸੋ ਸੂਹੀ ਰਾਗ ਅੰਦਰ ਚਾਰ ਲਾਵਾਂ ਦਾ ਪਾਠ ਹੈ। ਜਦੋਂ ਵੀ ਪਹਿਲੀ ਲਾਂ ਦਾ ਪਾਠ ਸੰਪੂਰਨ ਹੋਏਗਾ, ਆਪ ਜੀਆਂ ਨੇ ਮੱਥਾ ਟੇਕ ਕੇ ਆਪਣੇ ਅਸਥਾਨ ਤੋਂ ਪਰਿਕਰਮਾ ਸ਼ੁਰੂ ਕਰਨੀ ਹੈ। ਫਿਰ ਮੱਥਾ ਟੇਕ ਕੇ ਆਪਣੇ ਅਸਥਾਨ 'ਤੇ ਅਗਲੀ ਲਾਮ ਸੁਣਨ ਵਾਸਤੇ ਖੜ੍ਹੇ ਹੋ ਜਾਣਾ ਹੈ। ਇਸੇ ਤਰ੍ਹਾਂ ਚਾਰ ਲਾਵਾਂ ਦਾ ਪਾਠ ਹੋਏਗਾ। ਹਰ ਲਾਂ 'ਤੇ ਆਪ ਜੀ ਨੇ ਮੱਥਾ ਟੇਕ ਕਰਕੇ ਆਪਣਾ ਪਰਿਕਰਮਾ ਸ਼ੁਰੂ ਕਰਨੀ ਹੈ ਅਤੇ ਮੱਥਾ ਟੇਕ ਕਰਕੇ ਹੀ ਆਪਣੀ ਪਰਿਕਰਮਾ ਦੀ ਸਮਾਪਤੀ ਕਰਨੀ ਹੈ। ਜਦੋਂ ਵੀ ਲਾਮ ਦੀ ਸੰਪੂਰਨਤਾ ਹੋਏਗੀ, ਅਖੀਰਲੀਆਂ ਪੰਕਤੀਆਂ ਦੁਹਰਾਈਆਂ ਜਾਣਗੀਆਂ। ਆਪ ਜੀ ਨੇ ਬੜੀ ਇਕਾਗਰਤਾ ਦੇ ਨਾਲ ਸਰਵਣ ਕਰਨਾ ਹੈ। ਬੇਨਤੀ ਹੈ ਕਿ ਹੁਣ ਆਪ ਜੀ ਮੱਥਾ ਟੇਕ ਕੇ ਖੜ੍ਹੇ ਹੋ ਜਾਓ ਤਾਂ ਜੋ ਆਪਾਂ ਲਾਵਾਂ ਦਾ ਪਾਠ ਪ੍ਰਾਰੰਭ ਕਰੀਏ। ਲਾਵਾਂ ਸਰਵਣ ਕਰਨ ਵਾਸਤੇ ਆਪ ਜੀ ਮੱਥਾ ਟੇਕ ਕੇ ਖੜ੍ਹੇ ਹੋ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੁਣੀ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਹਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਪਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਗੁਰੂ ਗਰੀਬ ਨਿਵਾਜ ਦਸਵ ਪਾਤਸ਼ਾਹ ਕੀ ਆਤਮਕ ਜੋਤ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਫੁਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਗਰੀਬ ਨੂੰ ਅੱਜ ਆਪ ਜੀ ਨੇ ਕਿਰਪਾ ਕੀਤੀ ਅੱਜ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ ਕਾਕਾ ਕਰਨਵੀਰ ਸਿੰਘ ਬੈਂਸ ਸਪੁੱਤਰ ਸਰਦਾਰ ਹਰਿੰਦਰ ਸਿੰਘ ਬੈਂਸ ਬੀਬੀ ਤਰਭਵਨ ਕੌਰ ਬੈਂਸ ਅਤੇ ਬੱਚੀ ਕੋਮਲ ਕੌਰ ਢਿੱਲੋਂ ਸਪੁੱਤਰੀ ਸਰਦਾਰ ਦਿਲਪ੍ਰੀਤ ਸਿੰਘ ਢਿੱਲੋਂ ਬੀਬੀ ਅਮਨਦੀਪ ਕੌਰ ਢਿੱਲੋਂ ਗਰੀਬ ਨਿਵਾਜ ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਗੁਰ ਮਰਿਆਦਾ ਅਨੁਸਾਰ ਆਨੰਦ ਕਾਰਜ ਹੋਏ ਸਤਿਗੁਰੂ ਜੀਆਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀਆਂ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ ਰਹਿਮਤਾਂ ਕਰਨੀਆਂ। ਸਤਿਗੁਰੂ ਜੀ ਇਸ ਸੁਭਾਗ ਜੋੜੀ ਦੇ ਸਿਰ ਤੇ ਸਦਾ ਆਪਣਾ ਮਿਹਰਾਂ ਭਰਿਆ ਹੱਥ ਬਣਾਈ ਰੱਖਣਾ ਗ੍ਰਿਸ਼ਤ ਧਰਮ ਦੀਆਂ ਸਾਰੀਆਂ ਖੁਸ਼ੀਆਂ ਝੋਲੀ ਵਿੱਚ ਪਾਉਣੀਆਂ ਗ੍ਰਿਸ਼ਤ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਆਪ ਜੀ ਨੇ ਬਲ ਬੁੱਧੀ ਪ੍ਰਦਾਨ ਕਰਨੀ ਰਹਿਮਤ ਕਰਨੀ ਦੋਹਾਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਸਦਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਗੁਰਮਤ ਅਨੁਸਾਰ ਜੀਵਨ ਜਿਉਣ ਦੀ ਆਪ ਜੀ ਨੇ ਜਾਂਚ ਬਖਸ਼ਿਸ਼ ਕਰਨੀ ਰਹਿਮਤ ਕਰਨੀ। ਸਤਿਗੁਰੂ ਜੀ ਇਸ ਵਕਤ ਆਪ ਜੀ ਨੂੰ ਸੁੰਦਰ ਪੋਸ਼ਾਕੇ ਸੁਭਾਗ ਜੋੜੀ ਵੱਲੋਂ ਭੇਟ ਕੀਤੇ ਗਏ ਹਨ ਆਪ ਜੀ ਨੇ ਅੰਗੀਕਾਰ ਕਰਨੇ ਸਦੀਵ ਕਾਲ ਪੜਦੇ ਕਜਨੇ ਬਖਸ਼ਿਸ਼ ਕੀਤੇ ਭੰਡਾਰਿਆਂ ਚੁੱਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ। ਸਤਿਗੁਰੂ ਜੀ ਰਹਿਮਤ ਕਰਨੀ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਭੇਟਾਵਾਂ ਭੇਟ ਕੀਤੀਆਂ ਆਪ ਜੀ ਨੇ ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀਓ ਸੇਵਕਾਂ ਦੇ ਕਾਰਜ ਰਾਸ ਕਰਨੇ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਐਸ ਵਕਤ ਆਪ ਜੀ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਕਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ।

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮ ਕੇ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਬੜੇ ਖੁਸ਼ੀਆਂ ਅਤੇ ਅਮੰਗਾਂ ਭਰੇ ਸਮੇਂ 'ਤੇ ਜਦੋਂ ਵਿਆਹਤਾ ਜੋੜੀ ਕਰਨਵੀਰ ਸਿੰਘ ਬੈਂਸ ਅਤੇ ਕੋਮਲ ਕੌਰ ਢਿੱਲੋਂ ਦੀ ਅਨੰਦ ਕਾਰਜ ਤੰਤਰ ਗੁਰੂ ਗ੍ਰੰਥ ਸਾਹਿਬ ਜੀ ਭਾਵ ਅਕਾਲ ਪੁਰਖ ਦੀ ਬਖਸ਼ਿਸ਼ ਦੁਆਰਾ ਨਿਰਵਿਘਨਤਾ ਸਹਿਤ ਸੰਪੂਰਨ ਹੋਏ ਨੇ। ਇਸ ਖੁਸ਼ੀ ਭਰੇ ਮੌਕੇ 'ਤੇ ਮੈਂ ਆਪਣੇ ਵੱਲੋਂ, ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ, ਇੱਥੋਂ ਦੀ ਸਮੂਹ ਸੰਗਤ ਵੱਲੋਂ ਅਤੇ ਆਪ ਸਮੂਹ ਆਇਆਂ ਪ੍ਰਾਹੁਣਿਆਂ ਵੱਲੋਂ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਉਹਨਾਂ ਦੇ ਮਾਤਾ ਪਿਤਾ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ, ਮਿੱਤਰਾਂ, ਦੋਸਤਾਂ, ਸਹੇਲੀਆਂ ਨੂੰ ਸਭ ਨਾਲ ਵੀ ਲੱਖ ਲੱਖ ਵਧਾਈ ਹੋਵੇ। ਨਾਲ ਅਰਦਾਸ ਕਰਦਾ ਕਿ ਅਕਾਲ ਪੁਰਖ ਉਹਨਾਂ ਦੀ ਜੋੜੀ ਸਦਾ ਲਈ ਬਣਾਈ ਰੱਖੇ। ਜੋੜੀ ਜੀਵੈ ਜੋ ਵਿਚਾਰ ਤਿਹਾਰੀ ਕੁਰਬਾਨੀ ਦਾ ਫਰਮਾਨ ਹੈਗਾ। ਅਕਾਲ ਪੁਰਖ ਉਹਨਾਂ ਨੂੰ ਵਿਆਹਤਾ ਜੀਵਨ ਦੀਆਂ, ਮੈਰਿਡ ਲਾਈਫ ਦੀਆਂ ਸਾਰੀਆਂ ਹੀ ਖੁਸ਼ੀਆਂ ਬਖਸ਼ੇ ਅਤੇ ਦੋਨਾਂ ਪਰਿਵਾਰਾਂ ਦਾ ਪਿਆਰ ਸਦਾ ਲਈ ਬਣਿਆ ਰਹੇ। ਇਸ 'ਤੇ ਪਿਆਰ ਅਤੇ ਸਤਿਕਾਰ ਗੁਰੂ ਕਿਰਪਾ ਕਰੇ ਅਤੇ ਨਾਲ ਅੱਜ ਤੋਂ ਆਪ ਦੀਆਂ ਜ਼ਿੰਮੇਵਾਰੀਆਂ ਵੀ ਵੱਧ ਗਈਆਂ, ਜਿੱਥੇ ਆਪ ਜੀ ਨੇ ਆਪਣੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ, ਸਾਕ ਸੰਬੰਧੀਆਂ ਦੀ ਸੇਵਾ ਅਤੇ ਪਿਆਰ ਸਤਿਕਾਰ ਦੇਣਾ ਸੀ, ਉੱਥੇ ਆਪ ਜੀ ਨੇ ਆਪਣੇ ਸਪਾਊਸ ਦੇ ਵੀ, ਮਾਤਾ ਪਿਤਾ ਅਤੇ ਰਿਸ਼ਤੇਦਾਰਾਂ, ਸਾਕ ਸੰਬੰਧੀਆਂ, ਮਿੱਤਰਾਂ, ਦੋਸਤਾਂ ਨੂੰ ਵੀ ਪਿਆਰ ਅਤੇ ਸਤਿਕਾਰ ਉਸੇ ਤਰ੍ਹਾਂ ਦੇਣਾ ਜੀ। ਅਤੇ ਹੋਰ ਕਾਫੀ ਕੁਛ ਹੈ, ਮੈਂ ਅੱਗੇ ਜਾਣ ਤੋਂ ਪਹਿਲਾਂ ਬੇਨਤੀ ਕਰਾਂ ਭਾਈ ਸਾਹਿਬ ਭਾਈ ਨਵਜੀਤ ਸਿੰਘ ਜੀ ਨੂੰ ਕਿ ਉਹ ਵਿਆਹਤਾ ਜੋੜੀ ਨੂੰ ਸਨਮਾਨਿਤ ਕਰਨ ਜੀ, ਜੋ ਸਾਡਾ ਇਸ ਗੁਰੂ ਘਰ ਦਾ ਰਵਾਇਤ ਹੈਗੀ ਉਸਦੇ ਅਨੁਸਾਰ, ਮਰਿਆਦਾ ਅਨੁਸਾਰ।

ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਨਵਨੀਤ ਸਿੰਘ ਜੀ ਆਪ ਜੀ ਦਾ ਸੇਵਾ ਨਿਭਾਉਣ ਲਈ। ਆਪ ਜੀ ਨੇ ਵੇਖਿਆ ਕਿ ਦੋਨਾਂ ਨੂੰ ਹੀ ਸਨਮਾਨ ਬਰਾਬਰ ਦਿੱਤਾ ਗਿਆ। ਸਿੱਖ ਧਰਮ ਦੇ ਅੰਦਰ ਪਤੀ ਅਤੇ ਪਤਨੀ ਦਾ ਬਰਾਬਰ ਦਾ ਦਰਜਾ ਹੈਗਾ। ਇਨ ਸਿੱਖਇਜ਼ਮ ਹਸਬੈਂਡ ਐਂਡ ਵਾਈਫ ਹੈਵ ਦਾ ਈਕੁਅਲ ਸਟੈਟਸ ਦੇ ਸਟਾਰਟਡ ਵਿਦ ਆਵਰ ਫਾਊਂਡਰਸ ਆਫ ਸਿੱਖਇਜ਼ਮ ਇਟ ਸਟਾਰਟਡ ਔਨ ਡੇ ਵਨ ਅਦਰ ਪੀਪਲ ਅਦਰ ਕੰਟਰੀਜ਼ ਅਦਰ ਰਿਲੀਜਨਸ ਆਰ ਮੇਕਿੰਗ ਰੂਲਸ ਐਂਡ ਰੈਗੂਲੇਸ਼ਨਸ ਨਾਓ ਵੀ ਆਰ ਲੱਕੀ ਵੀ ਹੈਡ ਇਟ ਔਨ ਡੇ ਵਨ ਸੋ ਥੋੜ੍ਹਾ ਇੰਗਲਿਸ਼ ਵਿੱਚ ਦੱਸਦੇ ਹਾਂ ਆਈ ਕੰਗਰੈਚੁਲੇਟ ਦਾ ਮੈਰਿਡ ਕਪਲ ਐਂਡ ਪ੍ਰੇ ਟੂ ਗਾਡ ਫਾਰ ਦੇਅਰ ਯੂ ਨੋ ਹੈਵਿੰਗ ਦ ਰਿਲੇਸ਼ਨਸ਼ਿਪ ਫਾਰ ਐਵਰ ਸੋ ਦੈਟਸ ਵਾਟ ਆਈ ਸੈਡ ਇਨ ਮਾਈ ਓਨ ਲੈਂਗੁਏਜ ਨਾਓ ਆਈ ਵਿਲ ਗੋ ਫਰਦਰ ਇਨ ਪੰਜਾਬੀ ਲੈਂਗੁਏਜ ਸੋ ਆਈ ਵਿਲ ਕੀਪ

switching back and forth for non-Punjabi speakers also. So, as you have seen, that in Sikhism, there are two aspects. One is service, the seva in Punjabi, and simran means keep God in mind all the time. Those are two aspects of our religion that I'm telling the couple to follow to have a very, very happy and successful life. Also, it's so easy, according to Sikhism, when you make a mistake, you tell your spouse, I'm sorry. So easy. And go from there with, but do it very honestly. Honesty and faithfulness are the two main factors in any married life. So make sure you remember those two. Also, you are giving the scarf of honor that we did to both of you. They are helping you to remember in your life that you both got married in front of Guru Granth Sahib, being God in Sikhism and in congregation. So that means you have to keep this relation very, very tactful and all the time respect the relationship so that that will help you in your married life. So, ਦੋਨਾਂ ਨੂੰ ਮੈਂ ਦੱਸਿਆ ਕਿ ਉਹਨਾਂ ਨੇ ਜਿਹੜੇ ਸਰੋਪੇ ਦਿੱਤੇ ਹੈਗੇ ਆ ਉਹ ਇਸ ਲਈ ਦਿੱਤੇ ਕਿ ਉਹਨਾਂ ਨੂੰ ਵੇਖ ਕੇ ਯਾਦ ਕਰ ਲਿਆ ਕਰਨ ਕਿ ਉਹਨਾਂ ਦਾ ਵਿਆਹ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਗੁਰੂ ਵਾਹਿਗੁਰੂ ਦੀ ਕਿਰਪਾ ਨਾਲ ਹੋਇਆ ਅਤੇ ਭਰੀ ਸੰਗਤ ਦੇ ਵਿੱਚ ਹੋਇਆ ਅਤੇ ਯੂ ਬੋਥ ਹੈਵ ਟੇਕਨ ਵਾਓ ਵਿਦਆਊਟ ਸਪੀਕਿੰਗ ਐਂਡ ਟੇਕਿੰਗ ਫੋਰ ਰਾਊਂਡਸ ਟੂ ਸਟੇ ਟੂਗੈਦਰ ਇਨ ਦਿਸ ਲਾਈਫ ਦੈਟਸ ਅਨਦਰ ਆਸਪੈਕਟ ਆਫ ਦੈਟ ਸਿੱਖਿਜ਼ਮ ਸੋ ਰਿਮੈਂਬਰ ਦੈਟ ਪਾਰਟ ਆਲਸੋ. Anybody wants to come and congratulate the couple? I request humbly anybody can come from either side. No, that's fine with me then. So, nahi koi bhi aana chahunda podium to theek hai fir aap samapti kariye itthe hi. So, with that, ceremony is all complete. I appreciate you coming here. I'm thankful to all the non-Punjabi speakers and Punjabi speakers for coming here and attending the marriage. It's very commendable on behalf of the both families. Dona parivaran de sadde the aap ji ne aake jo haziriyan padiyan Guru Sahib de darbar diyan jithe aap ji ne vyah di ronak vadhai ਉੱਥੇ ਆਪ ਜੀ ਨੇ ਤੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੀ ਸ਼ਾਨ ਵੀ ਵਧਾਈ ਹੈ. ਮੈਂ ਕਿਉਂ ਕਿਹਾ ਇਹ ਸ਼ਾਨ ਦੀ ਗੱਲ? ਕਿਉਂਕਿ ਸ਼ਾਨ ਜੋ ਹੈ ਉਹ ਸੰਗਤ ਅਤੇ ਗੁਰੂ ਨਾਲ ਬਣਦੀ ਹੈ, ਵਿੱਚ ਸੰਗਤ ਹਰ ਪਾ ਵਸਿਆ ਜੀ, ਉਹ ਇਸ ਕਰਕੇ ਗੁਰਬਾਣੀ ਦਾ ਫਰਮਾਨ ਹੈ. ਗੋਡ ਇਜ਼ ਇਨ ਦਾ ਕੰਗਰੀਗੇਸ਼ਨ ਵੈਨ ਗੁਰੂ ਇਜ਼ ਪ੍ਰੈਜੈਂਟ. ਦੈਟਸ ਦਾ ਮੀਨਿੰਗ ਆਫ ਵਟ ਆਈ ਸੈਡ ਇਨ ਗੁਰਬਾਣੀ. ਸੋ ਧੰਨਵਾਦ ਹੈ ਇੱਥੇ ਭਾਈ ਸਾਹਿਬ ਲਾਖਣ ਸਿੰਘ ਜੀ ਦੇ ਕੀਰਤਨ ਜਥੇ ਦਾ, ਜਿਨ੍ਹਾਂ ਨੇ ਸਾਨੂੰ ਰਾਹੀਬੰਦ ਦੇ ਕੀਰਤਨ ਢੁਕਵੇਂ ਕੀਰਤਨ ਸਰਵਨ ਕਰਵਾਏ ਨੇ. ਧੰਨਵਾਦ ਹੈ ਭਾਈ ਸਾਹਿਬ ਨਵਦੀਪ ਸਿੰਘ ਜੀ ਦਾ, ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਜੋ ਸੀ ਉਹ ਗੁਰਬਾਣੀ ਅਨੁਸਾਰ ਰਹਿਤ ਹੁਣ ਜ਼ਿਆਦਾ ਅਨੁਸਾਰ ਆਪ ਜੀ ਨੂੰ ਸਰਵਨ ਕਰਵਾਇਆ ਹੈਗਾ. ਗੁਰਬਾਣੀ ਸਰਵਨ ਕਰਵਾਈ, ਨਾਵਾਂ ਦਾ ਪਾਠ, ਸਭ ਕੁਛ. ਅਤੇ ਧੰਨਵਾਦ ਹੈ ਸਾਡੇ ਗੁਰੂ ਘਰ ਦੇ ਸਮੂਹ ਕਮੇਟੀ ਮੈਂਬਰਾਂ ਦਾ ਜਿਹੜੇ ਸਾਨੂੰ ਇਹ ਸੇਵਾ ਦਿੰਦੇ ਨੇ. ਮੈਂ ਆਪਣੇ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ, ਸਾਰੇ ਕਮੇਟੀ ਮੈਂਬਰਾਂ ਦਾ, ਕਿ ਉਹ ਮੈਨੂੰ ਸੇਵਾ, ਆਪ ਸੰਗਤਾਂ ਦਾ ਵੀ ਸੇਵਾ ਦੇਣ ਲਈ, ਕਿਉਂਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋਈ ਕਰੇ ਚਿਤਰਾਏ ਮਨ ਜਿੰਨਿਆਂ ਫਲ ਪਾਵਣਾ ਹੋਵੇਂ ਵਿੱਚੋਂ ਜਾਏ. ਮੈਂ ਹੋਵੇਂ ਨਾਲ ਨਹੀਂ ਕਰਦਾ, ਮੈਨੂੰ ਸੇਵਾ ਨਹੀਂ ਕਰਨੀ ਆਉਂਦੀ. ਬਖਸ਼ ਦੇਣਾ, ਕੋਈ ਵੀ ਗਲਤੀ ਕੀਤੀ ਹੋਵੇ ਤਾਂ ਪਲੀਜ਼ ਫਰਗਿਵ ਮੀ ਫਾਰ ਐਨੀ ਮਿਸਟੇਕ ਦੈਟ ਆਈ ਮੇਡ, ਬਟ ਰਿਮਾਈਂਡ ਮੀ ਸੋ ਦੈਟ ਆਈ ਕੈਨ ਕਰੈਕਟ ਇਟ ਇਨ ਫਿਊਚਰ. ਸੋ ਹੁਣ ਬੱਚਿਆਂ ਨੂੰ ਸ਼ਗਨ ਦਿੱਤਾ ਜਾ ਸਕਦਾ ਉਹਨਾਂ ਦੇ ਮਾਤਾ ਪਿਤਾ ਵੱਲੋਂ. ਬਾਕੀ ਦੇ ਸ਼ਗਨ ਲੰਗਰ ਹਾਲ ਦੇ ਵਿੱਚ ਦੇਣ ਦੀ ਕਿਰਪਾ ਕਰਨ ਜੀ. ਅਤੇ ਮੈਂ ਬੇਨਤੀ ਕਰਾਂ ਆਪਣੇ ਭੈਣਾਂ ਵੀਰਾਂ ਨੂੰ, ਦੋਨਾਂ ਨੂੰ ਆ ਕੇ ਅਤੇ ਉਹ ਪਿਆਰ ਦੇਣ ਬੱਚਿਆਂ ਨੂੰ.
ਆਪ ਜੀ ਨੇ ਇਸੇ ਤਰ੍ਹਾਂ ਹੀ ਬੈਠੇ ਰਹਿਣਾ ਜਦ ਤੱਕ ਸਾਰਿਆਂ ਨੂੰ ਪ੍ਰਚਾਰ ਨਹੀਂ ਮਿਲ ਜਾਂਦਾ ਜੀ. ਪਲੀਜ਼ ਸਟੇ ਸਿਟਿੰਗ ਟਿਲ ਐਵਰੀਬਾਡੀ ਗੈਟਸ ਦਾ ਪ੍ਰਸ਼ਾਦ ਦਾ ਸਵੀਟ ਪੁਡਿੰਗ ਇਨ ਯੋਰ ਲੈਂਗੁਏਜ. ਪ੍ਰਸ਼ਾਦ ਮੀਨਸ ਇਟਸ ਦ ਬਲੈਸਿੰਗ ਆਫ ਗੋਡ. ਆਪਾਂ ਹਾਰ ਨਹੀਂ ਪਾਉਂਦੇ ਬੀਬੀ ਇੱਥੇ. ਹਾਂਜੀ ਸੋਰੀ, ਗੁਰੂ ਸਾਹਿਬ ਦੀ ਸ਼ਾਨ ਸਭ ਤੋਂ ਉੱਚੀ ਆ. ਆਈ ਐਮ ਸੋਰੀ ਟੂ ਸੇ ਦੈਟ ਆਈ ਡਿਡ ਨੋਟ ਸੇ ਇਟ ਇਨ ਦਾ ਫਰੰਟ. ਹਾਂ, ਉਹ ਦੋਨੋਂ ਹੱਥ ਜੋੜ ਕੇ ਬੇਨਤੀ ਆ, ਗੁੱਸਾ ਨਾ ਕਰਨਾ, ਮਰਯਾਦਾ ਆਪਾਂ ਪੂਰੀ ਕਰੀਏ. ਫਾਰ ਨੋਨ ਪੰਜਾਬੀ ਸਪੀਕਰਸ, ਵੀ ਡੂ ਨੋਟ ਪੁੱਟ ਗਾਰਲੈਂਡ ਅਰਾਊਂਡ ਦਾ ਕੱਪ ਇਨ ਫਰੰਟ ਆਫ ਗੁਰੂ ਗ੍ਰੰਥ ਸਾਹਿਬ, ਬਿਕਾਜ਼ ਗੁਰੂ ਗ੍ਰੰਥ ਸਾਹਿਬ ਇਜ਼ ਸੁਪਰੀਮ, ਦੈਟਸ ਵਾਟ ਵੀ ਹੈਵ. ਲੰਗਰ ਹਾਲ 'ਚ ਪਾਲਣੇ ਜਿੰਨੇ ਮਰਜ਼ੀ ਹਾਂਜੀ, ਉੱਥੇ ਜੀ ਸਕਦੇ.

ਮੈਂ ਦੋ ਦਾ ਹੋਰ ਧੰਨਵਾਦ ਕਰਨਾ ਸੀ। ਇੱਕ ਤਾਂ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭੁਪਿੰਦਰ ਸਿੰਘ ਬਾਜਵਾ ਜੀ ਦਾ, ਅਤੇ ਦੋ ਸਾਡੇ ਕਮੇਟੀ ਮੈਂਬਰ ਸਰਦਾਰ ਸੋਹਣ ਸਿੰਘ ਧਨੋਤਾ, ਸਰਦਾਰ ਕਿਰਪਾਲ ਸਿੰਘ ਅਟਵਾਲ, ਜਿਹੜੇ ਵਿਆਹ ਦੇ ਪਰਿਵਾਰਾਂ ਨਾਲ ਕਈ ਹਫ਼ਤੇ ਪਹਿਲਾਂ ਜੁੜ ਜਾਂਦੇ ਨੇ ਪਲੈਨਿੰਗ ਦੇ ਵਿੱਚ ਕਿ ਕਿੰਨੇ ਟੇਬਲ ਚਾਹੀਦੇ, ਕਿਹੜੇ ਰੰਗ ਦੇ ਚਾਹੀਦੇ ਆ, ਸਾਰਾ ਕੁਛ ਉਹ ਕਰਦੇ ਨੇ। ਅਤੇ ਉਸ ਦੇ ਨਾਲ ਹੀ ਨਾਲ ਆਟੋਵੀਜ਼ਲ ਰੂਮ ਦੇ ਸਰਦਾਰ ਓਂਕਾਰ ਸਿੰਘ ਸੰਘਾ ਅਤੇ ਉਸ ਦੀ ਟੀਮ ਦਾ ਹਾਰਦਿਕ ਧੰਨਵਾਦ, ਜੋ ਸਾਰਾ ਕੁਛ ਆਪਾਂ ਨੂੰ ਸਕਰੀਨਾਂ 'ਤੇ ਡਿਸਪਲੇ ਕਰ ਰਹੇ ਸਨ। ਸੋ ਉਹਨਾਂ ਦਾ ਵੀ ਹਾਰਦਿਕ ਧੰਨਵਾਦ ਜੀ। ਸੋ ਇੱਕ ਵਾਰੀ ਫਿਰ ਆਪ ਸਮੂਹ ਸੰਗਤਾਂ ਦਾ ਹਾਰਦਿਕ ਧੰਨਵਾਦ। ਅਤੇ ਲੰਗਰ ਵਰਤਣ ਤੋਂ ਬਾਅਦ ਆਪ ਜੀ ਨੇ ਫਿਰ ਲੰਗਰ ਹਾਲ ਵਿੱਚ ਜਾਣ ਦੀ ਕਿਰਪਾ ਕਰਨੀ, ਪਰਿਵਾਰ ਵੱਲੋਂ ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾ ਕਰਨੀ। ਸੋ ਆਓ ਹੁਣ ਫਤਿਹ ਸਾਂਝੀ ਕਰੀਏ ਇੱਥੇ ਹੀ। ਅਤੇ ਖਿਮਾ ਚਾਹੁੰਦਾ ਦਾਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਆਰੇ ਖਾਲਸਾ ਜੀਓ, ਇੱਥੇ ਹੀ ਦਸ ਰਿਆਂ ਦਾ ਸਮਾਂ ਸਮਾਪਤ ਹੈ ਜੀ। ਆਓ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਲੇ, ਆਪ ਜੀਆਂ ਨੂੰ ਅੰਮ੍ਰਿਤਮਈ ਬਾਣੀ ਗੁਰਮਤ ਵਿਚਾਰਾਂ ਰਾਹੀਂ ਪਿਆਰ ਸਹਿਤ ਗੁਰਮਤ ਬਾਰੇ ਜਾਣੂ ਕਰਾਉਣਗੇ, ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਾਉਣਗੇ। ਪਿਆਰ ਸਹਿਤ ਸਰਵਣ ਕਰੋ ਜੀ, ਭੁੱਲਾਂ ਦੀ ਖਿਮਾ ਬਖਸ਼ ਦਿਓ, ਪਤੀ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ। ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਵਿੱਚ ਬੈਠ ਕੇ ਪਿਆਰ ਅਤੇ ਭਾਵਨਾ ਵਿੱਚ ਤੁਸੀਂ ਹਾਜ਼ਰੀਆਂ ਭਰ ਰਹੇ ਹੋ, ਜਿਸ ਦੀ ਰਸਨਾ 'ਤੇ ਮਾਲਕ ਦਾ ਨਾਮ ਹੋਵੇ, ਜਿਸ ਦੀ ਰਸਨਾ 'ਤੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਹੋਵੇ, ਰਹਿਮਤ ਹੋਵੇ। ਭਾਗਾਂ ਵਾਲੀ ਰਸਨਾ ਹੁੰਦੀ, ਜਿਹੜੀ ਰਸਨਾ ਵਾਹੋ ਵਾਹੋ ਕਰਦੀ ਹੈ ਨਾ, ਉਹ ਸੁਹਾਵਣੀ ਤੇ ਪਵਿੱਤਰ ਰਹਿਮਤਾਂ ਭਰੀ ਬਣ ਜਾਂਦੀ। ਵਡਭਾਗੀਆ ਵਾਹੋ ਵਾਹੋ ਮੋਹੋਂ ਕਢਾਈ, ਸਤਿਗੁਰੂ ਜੀ ਕਹਿ ਰਹੇ ਨੇ, ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ। ਮਾਲਕ ਦੇ ਨਾਮ ਵਿੱਚ ਐਸੀ ਬਖਸ਼ਿਸ਼ ਰਹਿਮਤ ਹੈ ਕਿ ਸ਼ਬਦ ਵਿੱਚ ਉਹ ਤਾਕਤ, ਉਹ ਪਾਵਰ ਹੈ, ਸਾਰਾ ਕੁਝ ਮਾਲਕ ਦੀ ਰਹਿਮਤਾਂ ਨਾਲ ਝੋਲੀ ਵਿੱਚ ਆ ਜਾਂਦਾ ਹੈ, ਜਿਹੜੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਉਹਦਾ ਨਾਮ ਲੈਂਦੇ ਨੇ, ਉਹਨੂੰ ਯਾਦ ਕਰ।

ਬਾਣੀ ਵਿੱਚੋਂ ਸ਼ਬਦ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਵਿੱਚ ਸਤਿਗੁਰੂ ਜੀ ਕੇਦਾਰਾ ਰਾਗ ਦੀ ਰਾਹੀਂ ਪਹਿਲਾਂ ਮਨ ਤਾਂ ਹੀ ਉਪਦੇਸ਼ ਕਰਦੇ ਹਨ ਅਤੇ ਬਹੁਤ ਸੋਹਣੇ ਸੋਹਣੇ ਉਦਾਹਰਣ ਦਿੰਦੇ ਨੇ ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚ ਸੁਰਤ ਨੂੰ ਕਿਵੇਂ ਜੋੜਨਾ ਹੈ, ਉਸਦੇ ਨਾਮ ਨੂੰ ਕਿਵੇਂ ਜਪਣਾ ਹੈ, ਕਿਵੇਂ ਸ਼ਰਧਾ ਭਾਵਨਾ ਰੱਖਣੀ ਹੈ ਅਤੇ ਜਿਸ ਤੱਕ ਸਾਡੀ ਪਹੁੰਚ ਨਹੀਂ ਹੈ ਗਿਆਨ ਇੰਦਰੀਆਂ ਦੀ, ਉਸ ਤੱਕ ਕਿਵੇਂ ਅਸੀਂ ਪਹੁੰਚ ਸਕਦੇ ਹਾਂ ਗੁਰੂ ਦੀ ਬਖਸ਼ਿਸ਼ ਨਾਲ। ਆਓ ਕੇਦਾਰਾ ਰਾਗ ਸਰਵਣ ਕਰੀਏ।

0: ਇਸੇ ਤਰ੍ਹਾਂ ਗੁਰਬਾਣੀ ਕੀਰਤਨ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰੀਏ। ਸੋ ਸਾਧ ਸੰਗਤ ਦੀ ਹੋਈਆਂ ਭੁੱਲਾਂ ਗਲਤੀਆਂ ਲਈ ਖਿਮਾ। ਸੋ ਅਗਲਾ ਪ੍ਰਣਾਮ ਆਪ ਜੀ ਸਕੱਤਰ ਸਾਹਿਬ ਪਾਸੋਂ ਸਰਵਨ ਕਰੋ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

0: ਤੁਮਰੀ ਚਰਨ ਤੁਮਾਰੀ ਆਸਾ ਤੁਮੇ ਸਜਣ ਸੁਹੇਲੇ ਰੱਖ ਹੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਪਰਮ ਸਤਿਕਾਰਯੋਗ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਗਿਆਨੀ ਮਨਮੋਹਨ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਨੂੰ ਰਾਗ ਦਰਬਾਰ ਅੰਦਰ ਬੜਾ ਰਸਪੇਨਾ ਕੀਰਤਨ ਸ਼ਰਵਣ ਕਰਵਾਇਆ ਹੈ, ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਅਗਲਾ ਜਥਾ ਆ ਕੇ ਕੀਰਤਨ ਦੁਆਰਾ ਨਿਹਾਲ ਕਰੇਗਾ ਜੀ ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਜਥਾ। ਉਹਨਾਂ ਨੇ ਸ਼ਬਦ ਗਾਇਨ ਕਰਨੇ ਜੀ। ਪਹਿਲਾ ਸ਼ਬਦ ਹੈ ਸ੍ਰੀ ਰਾਗ ਦਾ, 31 ਰਾਗ ਨੇ, ਸੋ ਉਹਨਾਂ ਵਿੱਚੋਂ 3 ਰਾਗ ਉਹਨਾਂ ਨੇ ਅੱਜ ਸਰਵਣ ਕਰਾਉਣੇ। ਸ੍ਰੀ ਰਾਗ ਦਾ ਸ਼ਬਦ ਹੈ ਜੀ ਹਰਬਿਨ ਜੀਓ ਜਲ ਬਲ ਜਾਓ। ਅਤੇ ਅੱਗੇ ਹੈ ਜੀ ਦੂਸਰਾ ਰਾਗ ਤੁਖਾਰੀ ਰਾਗ ਦਾ, ਚੇਤ ਬਸੰਤ ਭਲਾ। ਅਤੇ ਉਸ ਤੋਂ ਅਗਲਾ ਹੈ ਜੀ ਸ਼ਬਦ ਬਸੰਤ ਰਾਗ ਦਾ, ਇਹ ਮਨ ਹਰਿਆ ਸਹਿਜ ਸੁਭਾਏ। ਸੋ ਆਓ ਉਹਨਾਂ ਪਾਸੋਂ ਆਪਾਂ ਰਾਗ ਦਰਬਾਰ ਅੰਦਰ ਇਸ 3 ਸ਼ਬਦ ਇਲਾਹੀ ਬਾਣੀ ਦੇ 3 ਰਾਗਾਂ 'ਚ ਸਰਵਣ ਕਰੀਏ ਵੱਖਰੇ ਵੱਖਰਿਆਂ 'ਚ। ਸਮਾਂ ਠੀਕ 8 ਵਜੇ ਤੱਕ ਉਹਨਾਂ ਦਾ, 8 ਵਜੇ ਤੋਂ ਬਾਅਦ ਭਾਈ ਸਾਹਿਬ ਓਂਕਾਰ ਸਿੰਘ ਜੀ ਅਤੇ 8:30 ਦੀ ਸਮਾਪਤੀ ਹੋਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਹੁਣ ਮੈਂ ਬੇਨਤੀ ਕਰਦਾ ਹਾਂ ਭਾਈ ਨਰਿੰਦਰ ਸਿੰਘ ਜੀ ਅਤੇ ਸਾਰੇ ਇਹ ਜੋ ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ 31 ਰਾਗ ਦਰਬਾਰ ਨਿਰਧਾਰਿਤ ਰਾਗਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੇ ਸਮਰਪਿਤ ਹਰ ਸਾਲ ਦੀ ਤਰ੍ਹਾਂ ਹੋ ਰਿਹਾ ਹੈ ਅਤੇ ਇਹ ਅੱਜ 2 ਰਾਗਾਂ ਵਿੱਚ

ਸਾਰਾ